ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ।

ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆਪ ਤੇ ਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ

ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ।

ਸੈਲ ਪੱਥਰ ਮਹਿ ਜੰਤ ਉਪਾਇ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਹਰ ਜਨ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੀ ਸ਼ਰਿਆ

ਹਰਿ ਧਿਆਵਹੁ ਸੰਤੋਹ ਜੀ, ਸਭ ਦੁੱਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੀਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰਿ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਾਪੈ ਹੈ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੂੰ ਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਤੂੰ ਕਰ ਕਰ ਵੇਖੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾਹੀ ਵੀਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ।

ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ

ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਤਨ ਤੇਰੇ ਸਭ ਕਿਛ ਹੈ, ਜਿਸ ਦੇਹੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਦਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੀਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਨ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਹੋ, ਜਿਸ ਦੀ ਆਇਹ ਵਡਿਆਈਆ। ਕਹੈ ਨਾਨਕ ਸੁਣਹੋ ਸੰਤ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ, ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤਿ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ, ਅਗਨੀ ਉੱਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੱਡ ਜਾਹੇ, ਭੌਜਲ ਬਿਖਮ ਸਗਾਹੋ ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰੂ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋਂ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ। ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨ ਹੋਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ, ਜਿਸ ਸਿਮਰਤ ਸੁਖ ਹੋਇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸੋਹਦਾ ਰਹਿ ਰਸਾ ਜੀ ਦੇ ਪਾਠ ਸਰਵਣ ਕਰ ਰਹੇ ਸੀ। ਆਓ ਕੁਝ ਸਮਾਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਰ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ ਕਥਾ ਵਿਚਾਰਾਂ 6:30 ਵਜੇ ਤੱਕ ਸਰਵਣ ਕਰਾਉਣਗੇ। 6:30 ਵਜੇ ਤੋਂ ਲੈ ਕੇ 7:15 ਵਜੇ ਤੱਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਮੂਹ ਸੰਗਤਾਂ ਨੇ ਸਿਰ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜਰਾਂ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

क्या तू पर स्वामी मनस

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 272 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਅੱਜ ਦਾ ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 7 ਦੇ ਅਧੀਨ ਪਦਾ ਨੰਬਰ ਵੀ 7 ਹੈ। ਮਹਾਰਾਜ ਜੀ ਨੇ ਸਾਧੂ ਅਭਿਆਸੀ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਗੁਰਬਾਣੀ ਸੁਣਨ, ਗੁਰਬਾਣੀ ਪੜ੍ਹਨ ਅਤੇ ਉਹਦੀ ਵਿਚਾਰ ਕਰਨ ਦੇ ਜੀਵਨ ਦੇ ਵਿੱਚ ਕਿੰਨੇ ਕੁ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਫਾਇਦੇ ਜਾਂ ਲਾਭ ਦੱਸੇ, ਉਹਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਇਤਿਹਾਸਕ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਆਪ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾ ਕੀਤੀ, ਆਰੰਭਤਾ ਕੀਤੀ, ਸਾਧ ਕੈ ਸੰਗ ਸੁਣੋ ਹਰ ਨਾਉ। ਮਹਾਰਾਜ ਜੀ ਕਹਿਣਗੇ ਗੁਰਮੁਖਾਂ ਅਭਿਆਸੀਆਂ ਦੀ ਸੰਗਤ ਵਿੱਚ ਜਾ ਕੇ ਨਾਮ ਨੂੰ ਸੁਣ ਲੈਣਾ ਚਾਹੀਦਾ, ਨਾਮ ਨੂੰ ਅਭਿਆਸ ਵਿੱਚ ਸੁਰਤ ਰਾਹੀਂ ਲੈ ਕੇ ਆਉਣਾ ਚਾਹੀਦਾ, ਕਿਉਂਕਿ ਨਾਮ ਸੁਣ ਲੈਣ ਦੇ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਹੁਤ ਵੱਡੀ ਬਖਸ਼ਿਸ਼ ਦਾ ਨਿਰਣਾ ਕੀਤਾ। ਕੇਵਲ ਸੁਣਨਾ ਹੀ ਹੋਵੇ ਤਾਂ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਕਿ ਇੱਕ ਜੋਗੀ, ਇੱਕ ਸਿੱਧ, ਇੱਕ ਪੀਰ, ਸੁਰ ਦੇਵਤੇ ਅਤੇ ਨਾਥ ਆਦਿਕ, ਇਹ ਪਦਵੀਆਂ ਜੀਵਨ ਦੀ ਬਹੁਤ ਵੱਡੀ ਘਾਲਣਾ ਤੋਂ ਬਾਅਦ ਪ੍ਰਾਪਤ ਹੁੰਦੀਆਂ। ਕੋਈ ਘਰ ਛੱਡਦਾ, ਕੋਈ ਸੰਸਾਰ ਛੱਡ ਕੇ ਬਿਲਕੁਲ ਨਿਰਲੇਪ ਹੁੰਦਾ, ਕੋਈ ਭੁੱਖ ਦਾ ਤਿਆਗ ਕਰਦਾ, ਕੋਈ ਜੀਵਨ ਦੇ ਵਿੱਚ ਸਰੀਰ ਨੂੰ ਕਸ਼ਟ ਦੇ ਕੇ ਬੜਾ ਵੱਡਾ ਅਭਿਆਸ ਕਰਦਾ ਅਤੇ ਫਿਰ ਜਾ ਕੇ ਕੋਈ ਪਦਵੀ ਦੀ ਪ੍ਰਾਪਤੀ ਨੂੰ ਧਾਰਨ ਕਰਦਾ। ਪਰ ਇੱਥੇ ਸਤਿਗੁਰੂ ਜੀ ਨੇ ਕਿਹਾ ਕਿ ਸੁਣਿਆ ਸਿੱਧ ਪੀਰ ਸੁਰਨਾਥ। ਮਹਾਰਾਜ ਜੀ ਕਹਿੰਦੇ ਇਕੱਲਾ ਸਤ ਸੰਗਤ ਵਿੱਚ ਬੈਠ ਕੇ ਨਾਮ ਨੂੰ ਸੁਣ ਲੈਣ ਨਾਲ ਵੱਡੀ ਵੱਡੀ ਘਾਲਣਾ ਘਾਲਣ ਵਾਲਿਆਂ ਦੀਆਂ ਪਦਵੀਆਂ ਜੀਵਨ ਵਿੱਚ ਸਿੱਖ ਨੂੰ ਕੇਵਲ ਨਾਮ ਸੁਣਿਆ ਪ੍ਰਾਪਤ ਹੋ ਜਾਂਦੀ, ਸੁਣ ਲੈਣ ਨਾਲ, ਕਰਤੇ ਪੁਰਖ ਦੀ ਬਾਣੀ ਨੂੰ ਸੁਣ ਲੈਣ ਨਾਲ। ਮਹਾਰਾਜ ਕਹਿੰਦੇ ਫਿਰ ਇੱਥੋਂ ਤੱਕ ਹੈ ਕਿ ਸੁਣਨ ਨਾਲ ਇੱਕ ਹੋਰ ਵੀ ਵੱਡਾ ਅਸਰ ਹੁੰਦਾ, ਉਹ ਸੁਣਨ ਨਾਲ ਲੈਣ ਅਸਰ ਇਹ ਹੈ। ਸਤਿਗੁਰੂ ਜੀ ਨੇ ਕਿਹਾ ਸੁਣਿਆ ਸੱਤ, ਪਹਿਲਾਂ ਤਾਂ ਸੱਚ ਬੋਲਣ ਦੀ
ਜਿਹੜੀ ਤਾਕਤ ਹੈ ਉਹ ਜੀਵਨ ਵਿੱਚ ਆ ਜਾਂਦੀ ਹੈ। ਫਿਰ ਉਸ ਤੋਂ ਬਾਅਦ ਸੰਤੋਖ, ਫਿਰ ਸਬਰ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਫਿਰ ਮਹਾਰਾਜ ਜੀ ਨੇ ਕਿਹਾ ਗਿਆਨ, ਫਿਰ ਅਗਲੀ ਅਵਸਥਾ ਹੈ ਸੱਤ ਵੀ ਆ ਗਿਆ, ਸੰਤੋਖ ਵੀ ਆ ਗਿਆ ਅਤੇ ਤੀਸਰੇ ਨੰਬਰ 'ਤੇ ਗਿਆਨ ਵੀ ਆ ਗਿਆ। ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਮਹਾਰਾਜ ਜੀ ਕਹਿੰਦੇ ਲੋਕ ਤੀਰਥਾਂ 'ਤੇ ਭੱਜੇ ਫਿਰਦੇ ਨੇ ਕਿ ਅਸੀਂ 68 ਤੀਰਥਾਂ 'ਤੇ ਇਸ਼ਨਾਨ ਕਰੀਏ। ਮਹਾਰਾਜ ਜੀ ਕਹਿੰਦੇ ਜਿੱਦਣ ਸੰਗਤ ਵਿੱਚ ਬੈਠ ਕੇ ਸੁਣਨਾ ਆ ਗਿਆ ਉੱਦਣ ਮੰਨ ਲਓ 68 ਤੀਰਥਾਂ ਦੇ ਇਸ਼ਨਾਨ ਜਿੰਨੀ ਬਖਸ਼ਿਸ਼ ਇੱਥੋਂ ਮਿਲੇਗੀ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਇੱਥੋਂ ਤੱਕ ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਜ਼ਿਕਰ ਕੀਤਾ ਹੈ ਕਿ ਮੈਂ ਹੱਜ ਕਰਨ ਨਹੀਂ ਜਾਂਦਾ ਅਤੇ ਨਾ ਹੀ ਮੈਂ ਗੋਮਤੀ ਦੇ ਤੀਰ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਜਾਂਦਾ। ਉਹ ਕਹਿੰਦੇ ਹੱਜ ਹਮਾਰੀ ਗੋਮਤੀ ਤੀਰ ਜਹਾਂ ਬਸੈ ਪੀਤੰਬਰ ਪੀਰ। ਕਹਿਣ ਲੱਗੇ ਮੈਂ ਆਪਣੇ ਨਿੱਜ ਨੂੰ ਹੀ ਬੰਦਗੀ ਵਿੱਚ ਭਿਉਂ ਲਿਆ ਹੈ ਅਤੇ ਉਹੀ ਮੇਰਾ ਹੱਜ ਹੈ, ਮੇਰੇ ਨਿੱਜ ਤੱਕ ਮੇਰੀ ਪਹੁੰਚ ਗੋਮਤੀ ਦਾ ਉਸ ਪਵਿੱਤਰ ਨਦੀ ਦਾ ਕਿਨਾਰਾ ਹੈ। ਅਤੇ ਕਹਿੰਦੇ ਇੱਥੋਂ ਤੱਕ ਵਾਹ ਵਾਹ ਕਿਆ ਖੂਬ ਗਾਵਤਾ ਹੈ। ਕਹਿੰਦੇ ਨੇ ਹੁਣ ਮਨ ਵਾਹ ਤੂੰ ਕਿੱਡਾ ਸੋਹਣਾ ਗਾਉਣ ਲੱਗ ਪਿਆ ਹੈ, ਕਿਉਂਕਿ ਤੇਰੇ ਗਾਉਣ ਕਰਕੇ ਹਰਖਾ ਨਾਮ ਮੇਰਾ ਮਨ ਭਾਵਦਾ ਹੈ। ਤੇਰੇ ਗਾਉਣ ਕਰਕੇ ਮੈਨੂੰ ਰੱਬ ਦਾ ਨਾਮ ਚੰਗਾ ਲੱਗਣ ਲੱਗ ਪਿਆ। ਪਰ ਕਿਵੇਂ ਲੱਗਾ? ਸਤਿਗੁਰੂ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਫਿਰ ਸੁਣ ਲੈਣ ਨਾਲ ਕੀ ਹੋਏਗਾ? ਸੁਣਿਆ ਪੜ੍ਹ ਪੜ੍ਹ ਪਾਵੈ ਮਾਨ, ਮਾਣ ਪ੍ਰਾਪਤ ਹੁੰਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੁਣਿਆ ਪੜ ਪੜ ਪਾਵੈ ਮਾਣ, ਸੁਣਿਆ ਲਾਗੈ ਸਹਿਜ ਧਿਆਨ ਆਪਣੇ ਆਪ ਹੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਜੀ ਕਹਿੰਦੇ ਭਗਤ ਜਨਾਂ ਦੇ ਮਨ ਵਿੱਚ ਸਦਾ ਵਿਗਾਸ ਰਹਿੰਦਾ ਹੈ ਅਤੇ ਵਿਗਾਸ ਰਹਿਣ ਕਰਕੇ ਮਹਾਰਾਜ ਜੀ ਕਹਿਣਗੇ ਸੁਣ ਲੈਣ ਕਰਕੇ ਦੁੱਖ ਪਾਪ ਕਾ ਨਾਸ, ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ। ਇਹ ਸੁਣ ਲੈਣ ਨਾਲ ਸਾਧ ਕੈ ਸੰਗ ਸੁਣੋ ਹਰ ਨਾਉ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ, ਨਾਮ ਕੀ ਹੈ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਕੀਤਾ ਕਿ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਸਤਿਗੁਰੂ ਮਹਾਰਾਜ ਕਹਿਣਗੇ ਅੰਮ੍ਰਿਤ ਉਪਦੇਸ਼ ਸਤਿਗੁਰੂ ਜੀ ਦਾ ਉਹ ਨਾਮ ਹੈ। ਸਤ ਸੰਗਤ ਵਿੱਚ ਮਿਲ ਕੇ ਛਕੀਏ ਅਤੇ ਇੱਥੇ ਫਿਰ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਸਾਧ ਕੈ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਪਹਿਲਾਂ ਤਾਂ ਸੁਣ ਲੈਣਾ ਚਾਹੀਦਾ, ਸੁਣਨ ਤੋਂ ਬਾਅਦ ਫਿਰ ਕਹਿੰਦੇ ਗਾਉਣਾ ਆਰੰਭ ਕਰਨਾ ਚਾਹੀਦਾ। ਮਨ ਸੁਣਨਾ ਸ਼ੁਰੂ ਕਰਦਾ, ਫਿਰ ਨਾਲ ਨਾਲ ਕਰਮ ਇੰਦਰੇ ਅਤੇ ਗਿਆਨ ਇੰਦਰੇ ਉਹਨੂੰ ਗਾਉਣਾ ਸ਼ੁਰੂ ਕਰ ਦਿੰਦੇ ਆਪਣੇ ਆਪ ਹੀ। ਤੁਹਾਨੂੰ ਕੋਈ ਵੀ ਜੀਵਨ ਵਿੱਚ ਜੇ ਸ਼ੁਕਰ ਕਰਨ ਵਾਲੀ ਵਸਤ ਪ੍ਰਾਪਤ ਹੋ ਗਈ ਤਾਂ ਤੁਹਾਡੇ ਮਨ ਵਿੱਚੋਂ ਵਾਹਿਗੁਰੂ ਨਿਕਲੇਗਾ। ਜੇ ਕਿਤੇ ਦੁੱਖ ਆ ਗਿਆ ਤਾਂ ਵੀ ਵਾਹਿਗੁਰੂ ਨਿਕਲੇਗਾ। ਇੱਥੋਂ ਤੱਕ ਕਿ ਇਹੋ ਜਿਹਾ ਹਾਲਾਤ ਹੋ ਜਾਂਦਾ ਹੈ ਕਿ ਜਦੋਂ ਕੋ ਦੁੱਖ ਜੀਵਨ ਦੇ ਵਿੱਚ, ਜਦੋਂ ਕੋ ਤਕਲੀਫ ਵਿੱਚੋਂ ਗੁਜ਼ਰਦਾ ਹੈ ਇਨਸਾਨ, ਅਤੇ ਉਦੋਂ ਇਸ ਜੀਵਨ ਵਿੱਚ ਸਿੱਖ ਅਰਦਾਸ ਕਰਕੇ ਕਹਿੰਦਾ ਕਿ ਤਾਤੀ ਵਾਓ ਨਾ ਲਾਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਬਿਪਤਾ ਆਉਣ ਤੋਂ ਪਹਿਲਾਂ ਸਿੱਖ ਆਪਣੇ ਆਪ ਹੀ ਕਹਿੰਦਾ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਅਤੇ ਸਤਿਗੁਰੂ ਮਹਾਰਾਜ ਇੱਥੇ ਕਹਿੰਦੇ ਸਾਧ ਸੰਗ ਹਰ ਕੇ ਗੁਣ ਗਾਓ। ਸਤ ਸੰਗਤ ਵਿੱਚ ਬੈਠਿਆਂ ਹਰ ਨਾਮ ਅਕਾਲ ਪੁਰਖ ਦਾ ਹੈ, ਉਹਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਗਾਉਣ ਦਾ ਅਰਥ ਕੀ ਹੈ? ਕਿ ਅਸੀਂ ਰੋਜ਼ਾਨਾ ਨਿਤਨੇਮ ਹੀ ਕਰਦੇ ਹਾਂ। ਗਾਉਣ ਦਾ ਅਰਥ ਕੀ ਬਣਿਆ? ਗਾਉਣ ਦਾ ਅਰਥ ਇਹ ਬਣਦਾ ਹੈ ਕਿ ਜਦੋਂ ਅਸੀਂ ਨਿਤਨੇਮ ਦੇ ਵਿੱਚੋਂ ਉਸ ਕਰਤੇ ਪੁਰਖ ਦੇ ਗੁਣਾਂ ਦੇ ਅਰਥਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਅਹਿਸਾਸ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਅਤੇ ਜਾਪ ਸਾਹਿਬ ਪੜ੍ਹਦੇ ਹਾਂ ਇਹ ਸ਼ਬਦ ਜੀਵਨ ਵਿੱਚ ਆਉਣੇ ਸ਼ੁਰੂ ਹੋ ਗਏ ਕਿ ਕੇ ਸਰਬੱਤਰ ਦੇਸੈ, ਕੇ ਸਰਬੱਤਰ ਭੇਸੈ। ਮਹਾਰਾਜ ਜੀ ਨੇ ਕਿਹਾ ਸਾਰੇ ਪਾਸੇ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ, ਫਿਰ ਉਹ ਅੱਖਾਂ ਸਾਹਮਣੇ ਵਿਆਖਿਆ ਖੁੱਲ੍ਹਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਾਧ ਸੰਗ ਹਰ ਕੇ ਗੁਣ ਗਾਓ।
ਇੱਕ ਵਾਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਪੁੱਛਿਆ ਕਿਸੇ ਨੇ, ਕਹਿੰਦੇ ਕਿ ਜਦੋਂ ਤੁਸੀਂ ਬੇਅੰਤ ਵਿਦਿਆਰਥੀ ਪੜ੍ਹਾਏ ਨੇ ਪਰ ਜਦੋਂ ਕਥਾ ਕਰਨ ਬੈਠਦੇ ਹੋ ਬਾਹਰੋਂ ਨਹੀਂ ਲੱਗਦਾ ਵੀ ਤੁਹਾਡੇ ਕੋਲ ਏਡਾ ਕੁ ਆਤਮਿਕ ਗਿਆਨ ਹੈ, ਪਰ ਕਹਿੰਦੇ ਜਦੋਂ ਤੁਸੀਂ ਵਿਦਿਆਰਥੀਆਂ ਨੂੰ ਪੜ੍ਹਾਉਣ ਲੱਗਦੇ ਹੋ ਫਿਰ ਸ਼ਾਸਤਰਾਂ ਦੀਆਂ ਸਿਮਰਤੀਆਂ ਦੀਆਂ ਪਤਾ ਨਹੀਂ ਕਿੰਨੇ ਕਿੰਨੇ ਗ੍ਰੰਥਾਂ ਦੀਆਂ ਉਦਾਹਰਨਾਂ ਦੇ ਦਿੰਦੇ ਵੀ ਇਹ ਕਿੱਥੋਂ ਆਉਂਦੀਆਂ। ਕਹਿੰਦੇ ਇਹ ਸਤਿਗੁਰੂ ਜੀ ਦੀ ਸੰਗਤ ਦੀ ਕਿਰਪਾ, ਜਦੋਂ ਸੰਗਤ ਵਿੱਚ ਬੈਠਿਆ ਨਾਮ ਅਭਿਆਸ ਕਰੀਦਾ ਹੈ ਅਸਰ ਇਹ ਹੁੰਦਾ ਵੀ ਕਥਾ ਕਰਦਿਆਂ ਕਰਦਿਆਂ ਸਾਰਾ ਕੁਝ ਅੱਖਾਂ ਦੇ ਸਾਹਮਣੇ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਉਸ ਵਕਤ, ਔਰ ਇੰਨਾ ਕੁ ਮਨ ਜਿਹੜਾ ਹੈ ਉਹ ਸ਼ਾਂਤ ਹੋ ਜਾਂਦਾ, ਇੰਨਾ ਕੁ ਮਨ ਸ਼ਾਂਤ ਹੋ ਜਾਂਦਾ ਕਿ ਇੱਥੋਂ ਤੱਕ ਕਿ ਇੱਧਰੋਂ ਅਸੀਂ ਇੱਕ ਪੰਕਤੀ ਉਚਾਰਨ ਕਰਦੇ ਹਾਂ ਅਤੇ ਕਈ ਤਰ੍ਹਾਂ ਦੇ ਅਰਥ ਆਪਣੇ ਆਪ ਜਿਹੜੇ ਪਤਾ ਨਹੀਂ ਕਿੰਨੇ ਕੁ ਪੰਨਿਆਂ ਅਤੇ ਕਿੰਨਿਆਂ ਕੁ ਵਰਕਿਆਂ 'ਤੇ ਉਕਰੇ ਹੁੰਦੇ ਆਪਣੇ ਆਪ ਮਨ ਵਿੱਚ ਆਉਣੇ ਸ਼ੁਰੂ ਹੋ ਜਾਂਦੇ। ਇਹ ਅਭਿਆਸ ਹੈ ਕਿ ਇਹ ਜੀਵਨ ਦੇ ਵਿੱਚ ਇੱਕ ਕ੍ਰਿਕਟ ਖੇਡਣ ਵਾਲਾ ਬੰਦਾ ਜੋ ਬੈਟ ਬਾਲ ਖੇਡਦਾ ਜਾਂ ਫੁੱਟਬਾਲ ਖੇਡਦਾ, ਔਰ ਜਿਹੜਾ ਬੈਟ ਬਾਲ ਖੇਡਣ ਵਾਲਾ ਹੈ ਜਦੋਂ ਉਹਦੇ ਸਾਹਮਣੇ ਇੱਕ ਬਾਲ ਦੀ ਸਪੀਡ ਜਿਹੜੀ ਹੈ ਤਕਰੀਬਨ 140-130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕੋਈ ਪਹਿਲੇ ਦਿਨ ਸਾਹਮਣੇ ਖਲੋ ਕੇ ਜਾਏਗਾ ਅਤੇ ਉਹਦੇ ਗੋਲੀ ਵਾਂਗੂ ਨਿਕਲਦੀ, ਪਰ ਜਿਉਂ ਜਿਉਂ ਉਹਨੂੰ ਅਭਿਆਸ ਹੋਵੇਗਾ ਉਹੀ ਬਾਲ 130-140 ਕਿਲੋਮੀਟਰ ਪ੍ਰਤੀ ਘੰਟੇ ਦੀ ਉਹਨੂੰ ਇਕੱਲੇ ਇਕੱਲੇ ਪੁਆਇੰਟ ਤੋਂ ਆਉਂਦੀ ਦਿਸੇਗੀ ਕਿਉਂਕਿ ਅਭਿਆਸ ਹੋ ਗਿਆ। ਇੱਕ ਗੋਲਕੀਪਰ ਹੈ, ਜਦੋਂ ਇੱਕ ਵਿਅਕਤੀ ਸ਼ਾਟ ਮਾਰਦਾ ਹੈ ਠੁੱਡ ਮਾਰਦਾ ਇੱਕਦਮ ਬਾਲ ਨੂੰ, ਪਹਿਲਾਂ ਗੋਲਕੀਪਰ ਉਸ ਸਪੀਡ ਨੂੰ ਉਸ ਤਾਕਤ ਨੂੰ ਉਸ ਤੇਜ਼ੀ ਨੂੰ ਮਾਪ ਨਹੀਂ ਸਕਦਾ, ਪਰ ਜਿਉਂ ਜਿਉਂ ਅਭਿਆਸ ਹੁੰਦਾ ਤਿਉਂ ਤਿਉਂ ਉਹਦੇ ਵਾਸਤੇ ਉਹ ਸਮਾਂ ਜਿਹੜਾ ਹੈ ਜਿਵੇਂ ਰੁਕ ਜਾਂਦਾ ਹੈ, ਬਾਲ ਆਉਂਦੀ ਦਿਸਦੀ ਵੀ ਕਿੱਧਰ ਨੂੰ ਜਾਵੇਗੀ ਕਿੱਧਰਲੇ ਪਾਸਿਓਂ ਆ ਰਹੀ। ਇਸੇ ਤਰ੍ਹਾਂ ਮਨ ਦੀ ਜਿਹੜੀ ਗਤੀ ਹੈ, ਮਨ ਦੀ ਗਤੀ ਇਸ ਤਰੀਕੇ ਨਾਲ ਸਹਿਜ ਵਿੱਚ ਆ ਜਾਂਦੀ ਹੈ ਕਿ ਜਦੋਂ ਅਸੀਂ ਸੰਗਤ ਵਿੱਚ ਬੈਠਦੇ ਹਾਂ ਤੁਸੀਂ ਜਾਪ ਸਾਹਿਬ ਦੇ ਅਰਥ ਪੜ੍ਹਨੇ ਹੋਣ ਤਾਂ ਤੁਹਾਨੂੰ ਕਈ ਦਿਨ ਲਗਾਤਾਰ ਪੜ੍ਹਨਾ ਪਏਗਾ ਫਿਰ ਅਰਥ ਸੰਪੂਰਨ ਹੋਣਗੇ, ਪਰ ਜਦੋਂ ਤੁਸੀਂ ਅਭਿਆਸ ਵਿੱਚ ਆ ਗਏ ਤੁਹਾਡੇ ਅੰਦਰੋਂ ਜਾਪ ਸਾਹਿਬ ਚੱਲੇਗਾ ਮਨ ਅਰਥ ਆਪਣੇ ਆਪ ਕਰੀ ਜਾਏਗਾ। ਕਜਾ 20 ਦਿਨਾਂ ਵਿੱਚ ਅਰਥ ਸਿੱਖੇ ਕਿ ਅੱਜ ਇੰਨੇ ਛੰਦ ਦੇ ਅਰਥ ਪੜ੍ਹ ਲਏ ਕੱਲ੍ਹ ਨੂੰ ਇੰਨਿਆਂ ਦੇ ਪੜ੍ਹ ਲਏ ਅਤੇ ਕਜਾ ਇੱਕਦਮ ਹੀ 20 ਮਿੰਟ ਜਾਪ ਸਾਹਿਬ ਪੜ੍ਹਦਿਆਂ ਲੱਗਦੇ ਅਤੇ 20 ਮਿੰਟਾਂ 'ਚ ਅਰਥਾਂ ਸਮੇਤ ਜਾਪ ਸਾਹਿਬ ਹੋ ਗਿਆ, ਫਰਕ ਪੈ ਗਿਆ ਨਾ ਅਭਿਆਸ ਨਾਲ। ਇਹਨੂੰ ਕਹਿੰਦੇ ਮਹਾਰਾਜ ਜੀ, ਕਹਿੰਦੇ ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਸੰਗਤ ਵਿੱਚ ਗੁਰਮੁਖਾਂ ਅਭਿਆਸੀਆਂ ਦੀ ਸੰਗਤ ਵਿੱਚ ਆਣ ਕੇ ਰੱਬ ਦੇ ਗੁਣਾਂ ਨੂੰ ਗਾਉਣਾ ਕਰੋ, ਫਿਰ ਕੀ ਹੋਏਗਾ। ਅਤੇ ਮਹਾਰਾਜ ਜੀ ਕਹਿੰਦੇ ਸਾਧ ਕੈ ਸੰਗ ਨਾ ਮਨ 'ਤੇ ਬਿਸਰੈ। ਮਹਾਰਾਜ ਜੀ ਕਹਿੰਦੇ ਗਰੰਟੀ ਲਿਖ ਕੇ ਹੈ ਕਿ ਸਤ ਸੰਗਤ ਵਿੱਚ ਜਿਹੜਾ ਇਨਸਾਨ ਇੱਕ ਵਾਰੀ ਆ ਗਿਆ ਉਹਦੇ ਮਨ ਵਿੱਚ ਉਹ ਰੱਬ ਕਦੀ ਵੀ ਵਿਸਰਦਾ ਨਹੀਂ, ਜਿਹੜਾ ਸੁਰਤ ਕਰਕੇ ਹਾਜ਼ਰੀ ਭਰ ਗਿਆ ਮਨ 'ਚੋਂ ਕਦੀ ਨਹੀਂ ਵਿਸਰਦਾ, ਉਹਦੇ ਅੰਦਰ ਅਹਿਸਾਸ ਰਹਿੰਦਾ ਹੈ। ਸਭ ਤੋਂ ਵੱਡੀ ਤਾਕਤ, ਇੱਕ ਉਦਾਹਰਨ ਆਪ ਜੀ ਦੇ ਸਨਮੁਖ ਮਹਾਰਾਜ ਜੀ ਇਹ ਅਹਿਸਾਸ ਨੂੰ ਜ਼ਰੂਰ ਸਾਰਿਆਂ ਦੇ ਵਿੱਚ ਦੇਣ, ਕਿਉਂਕਿ ਜਿਹੜਾ ਬੰਦਾ ਵਿਕਾਰੀ ਹੈ ਨਾ, ਇਹ ਗੱਲ ਗੌਰ ਕਰਨੀ ਸਾਰਿਆਂ, ਜਿਹਦੇ ਅੰਦਰ ਸਭ ਤੋਂ ਵਿਕਾਰ ਵੱਧ ਆਉਂਦੇ ਨੇ, ਸਭ ਤੋਂ ਵੱਧ ਵਿਕਾਰੀ ਹੈ, ਉਹ ਆਪਣਾ ਨਿਤਨੇਮ ਅੰਮ੍ਰਿਤ ਵੇਲੇ ਦਾ ਬਣਾ ਲਏ, ਲਿਖ ਕੇ ਗ੍ਰੰਥੀ ਮਹਾਰਾਜ ਜੀ ਨੇ ਲਿਖੀ ਹੈ ਕਿ ਜੀਵਨ ਵਿੱਚ ਕੋਈ ਵਿਕਾਰ ਨੇੜੇ ਨਹੀਂ ਆਏ, ਸਾਰੀ ਦਿਹਾੜੀ ਐਨਰਜੀ, ਸਾਰੀ ਦਿਹਾੜੀ ਤਾਕਤ, ਸਾਰੀ ਦਿਹਾੜੀ ਸਮਰੱਥਾ ਬਣੀ ਰਹਿੰਦੀ ਹੈ। ਜਿਵੇਂ ਮਹਾਰਾਜ ਜੀ ਨੇ ਕਿਹਾ ਨਾ, ਚੌਗਿਰਦ ਹਮਾਰਾ ਰਾਮ ਘਰ ਦੁੱਖ ਲੱਗਿਆ ਨਾ ਭਾਈ, ਉਹ ਲੀਕ ਖਿੱਚੀ ਜਾਂਦੀ ਹੈ। ਅੰਮ੍ਰਿਤ ਵੇਲੇ ਦੇ ਨੇਮ ਦੀ ਏਡੀ ਕੋ ਬਰਕਤ ਹੈ ਕਿ ਇਨਸਾਨ ਦਾ ਔਰਾ ਇੱਕ, ਜਿਹਨੂੰ ਆਪਾਂ ਸੁਰੱਖਿਆ ਕਵਚ ਕਹਿ ਦਿੰਦੇ ਹਾਂ ਨਾ, ਇੱਕ ਔਰਾ ਬਣ ਜਾਂਦਾ ਹੈ ਅੰਮ੍ਰਿਤ ਵੇਲੇ ਦੇ ਨੇਮ ਦਾ, ਤੁਹਾਨੂੰ ਪਤਾ ਵੀ ਨਹੀਂ। ਤੁਹਾਨੂੰ ਕਿਸੇ ਵਕਤ 'ਤੇ ਵਿਕਾਰੀ ਬੰਦਾ ਵਿਕਾਰ ਸੋਚਣ ਵਾਸਤੇ ਬੈਠਦਾ ਹੈ, ਉਹ ਸੁਰਤ ਨਾਲ ਬੈਠ ਕੇ ਵਿਕਾਰਾਂ ਨੂੰ ਸੋਚਦਾ, ਪਰ ਜਦੋਂ ਅੰਮ੍ਰਿਤ ਵੇਲੇ ਦਾ ਧਾਰਨੀ ਨੇਮੀ ਹੋ ਗਿਆ ਫਿਰ ਉਸ ਦਿਨ ਅਭਿਆਸ ਕਰਦਿਆਂ ਕਰਦਿਆਂ ਇੱਕ ਫੁਰਨਾ ਵੀ ਤੁਹਾਨੂੰ ਸੋਚਣ ਦੀ ਤਾਕਤ ਹੀ ਨਹੀਂ ਮਿਲੇਗੀ, ਇੱਕ ਫੁਰਨਾ ਵੀ ਨੇੜੇ ਨਹੀਂ ਆਏ। ਇਹ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਸਭ ਤੋਂ ਵੱਡਾ ਫਲ ਹੈ। ਸਭ ਤੋਂ ਪਹਿਲਾਂ ਇਹ ਹੈ ਕਿ ਮਨ ਨੂੰ ਸਟੇਬਲ ਕਰਦਾ,
ਮਨ ਦੀ ਗਤੀ ਘਟਾਉਂਦਾ, ਮਨ ਬਹੁਤ ਕਾਲਾ ਹੈ। ਤੁਸੀਂ ਨਿਤਨੇਮ ਕਰਨ ਲੱਗ ਜਾਓ, ਤੁਹਾਡੀ ਗਤੀ ਹੌਲੀ ਹੌਲੀ ਧੀਮੀ ਹੋਣੀ ਸ਼ੁਰੂ ਹੋ ਜਾਏਗੀ। ਇਹ ਨਹੀਂ ਤੁਸੀਂ ਆਲਸੀ ਹੋ ਗਏ, ਨਹੀਂ, ਜਿਹੜਾ ਮਨ ਬੜੀ ਤੇਜ਼ ਚੱਲਦਾ ਪਿਆ ਹੈ, ਤੁਹਾਡਾ ਮਨ ਹੌਲੀ ਹੌਲੀ ਸਟੇਬਲ ਹੁੰਦਾ ਜਾਵੇਗਾ, ਸ਼ਾਂਤ ਹੋਏਗਾ। ਅਤੇ ਜਦੋਂ ਮਨ ਸ਼ਾਂਤ ਹੋ ਗਿਆ, ਫਿਰ ਤੁਹਾਡੇ ਕੋਲ ਬੜਾ ਸਮਾਂ ਹੈ। ਜਿਹੜਾ ਬੰਦਾ ਇੱਕਦਮ ਕ੍ਰੋਧ ਵਿੱਚ ਆਣ ਕੇ ਫੈਸਲਾ ਲੈਂਦਾ, ਉਹ ਸਬਰ ਵਿੱਚ ਆ ਜਾਂਦਾ। ਜਿਹੜਾ ਕਾਲਾ ਇੱਕਦਮ ਵੀ ਆਹ ਕੰਮ ਆਇਆ ਤਾਂ ਹੁਣੇ ਹੋ ਜਾਣਾ ਚਾਹੀਦਾ, ਉਹ ਫਿਰ ਸਹਿਜ ਵਿੱਚ ਆ ਜਾਂਦਾ। ਮਹਾਰਾਜ ਜੀ ਕਹਿੰਦੇ, ਸਾਧ ਕੈ ਸੰਗ ਨਾ ਮਨ ਤੇ ਬਿਸਰੈ। ਜਦੋਂ ਸੰਗਤ ਅੰਮ੍ਰਿਤ ਵੇਲੇ ਦੀ ਕਰਨੀ ਸ਼ੁਰੂ ਕਰ ਦਿੱਤੀ, ਫਿਰ ਮਹਾਰਾਜ ਜੀ ਕਹਿੰਦੇ ਮਨ ਵਿੱਚੋਂ ਰੱਬ ਕਦੀ ਵੀ ਨਹੀਂ ਵਿਸਰਦਾ, ਕਦੀ ਵੀ ਨਹੀਂ। ਤੁਸੀਂ ਮਾੜਾ ਕਰਮ ਕਰਨ ਜਾਓਗੇ, ਚੇਤੇ ਆਏਗਾ। ਪਹਿਲੇ ਦਿਨ ਮਾੜਾ ਕਰਮ ਕਰੋਗੇ ਤਾਂ ਜਿਹੜੀ ਅੰਦਰ ਦੀ ਆਵਾਜ਼ ਰੋਕਣ ਦੀ ਹੋਏਗੀ, ਬੜੀ ਤਾਕਤ ਵਾਲੀ ਹੋਏਗੀ, ਬੜੀ ਪ੍ਰਚੰਡ। ਜਿੱਦਣ ਤੁਸੀਂ ਉਹਨੂੰ ਇਗਨੋਰ ਕਰਨਾ ਸ਼ੁਰੂ ਕੀਤਾ, ਉਹਨੂੰ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਅਹਿਸਾਸ ਨੂੰ ਜਾਂ ਉਸ ਗੱਲ ਨੂੰ ਮੰਨਣਾ ਬੰਦ ਕਰ ਦਿੱਤਾ, ਹੌਲੀ ਹੌਲੀ ਉਹ ਤਾਕਤ ਘੱਟਦੀ ਜਾਵੇਗੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਮਨ ਵਿੱਚੋਂ ਕਦੀ ਨਹੀਂ ਵਿਸਰਦਾ, ਗੁਰਮੁਖਾਂ ਦੀ ਸੰਗਤ ਵਿੱਚ ਗਿਆ ਰੱਬ ਚੇਤੇ ਆਉਂਦਾ ਹੈ। ਸਾਧ ਸੰਗ ਸਰਪਰ ਨਿਸਤਰੈ, ਮਹਾਰਾਜ ਜੀ ਕਹਿੰਦੇ ਸਰਪਰ ਅਵਸ਼ ਹੀ ਨਿਸਤਰੈ ਪਾਰ ਉਤਾਰਾ ਹੋਵੇਗਾ, ਵਿਕਾਰਾਂ ਤੋਂ, ਵਾਸ਼ਨਾਵਾਂ ਤੋਂ, ਮਾੜੀ ਸੰਗਤ ਤੋਂ, ਮਾੜੇ ਗਿਆਨ ਤੋਂ ਅਤੇ ਮਾੜੇ ਪ੍ਰਭਾਵ ਤੋਂ। ਸਤਿਗੁਰੂ ਜੀ ਕਹਿੰਦੇ ਲਿਖ ਕੇ ਹੈ ਕਿ ਸਰਪਰ ਅਵਸ਼ ਹੀ ਨਿਸਤਰੈ, ਮਹਾਰਾਜ ਜੀ ਕਹਿੰਦੇ ਉਹਦਾ ਪਾਰ ਉਤਾਰਾ ਹੋ ਜਾਏਗਾ। ਐਵੇਂ ਤਾਂ ਨਹੀਂ ਮਹਾਰਾਜ ਜੀ ਨੇ ਕਿਹਾ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਮਹਾਰਾਜ ਜੀ ਕਹਿੰਦੇ ਪੰਜ ਮਹਾਂਬਲੀ ਨੇ ਵੱਡੇ। ਮਹਾਂਬਲੀ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਸਤਿਗੁਰੂ ਕਹਿੰਦੇ ਬੱਧੇ ਬੰਨ ਲਏ। ਤੁਸੀਂ ਵਿਕਾਰਾਂ ਦੇ ਵਿੱਚ ਇਹ ਵੇਖੋ, ਲੋਭ ਨੂੰ ਬੰਨ ਸਕਦੇ ਹੋ? ਕਦੀ ਨਹੀਂ ਬੰਨ ਸਕਦੇ। ਤੁਸੀਂ ਇਹ ਆਖੋ ਕਿ ਮੈਂ ਕ੍ਰੋਧ ਨੂੰ ਬੰਨ ਕੇ ਰੱਖ ਲਵਾਂ, ਨਹੀਂ ਬੰਨ ਸਕਦੇ। ਤੁਸੀਂ ਕਹੋ ਵੀ ਮੇਰੇ ਮਨ 'ਚ ਮਾੜਾ ਫੁਰਨ ਆ ਗਿਆ, ਵਿਕਾਰ ਆ ਗਿਆ ਮੇਰੇ ਮਨ ਵਿੱਚ, ਇਹਨੂੰ ਫੜ ਲਓ ਕਿ ਰੋਕ ਨਹੀਂ ਸਕਦੇ। ਪਰ ਮਹਾਰਾਜ ਜੀ ਕਹਿੰਦੇ ਪੰਜੇ ਬੱਧੇ ਮਹਾਂਬਲੀ, ਪੰਜਾਂ ਨੂੰ ਹੀ ਬੰਨ ਲਿਆ, ਕਿਵੇਂ ਬੰਨ ਲਿਆ? ਸਤਿਗੁਰੂ ਕਹਿੰਦੇ ਕਰ ਸੱਚਾ ਢੋਆ, ਸੱਚੇ ਦਾ ਢੋਆ ਬਣਾ ਕੇ, ਸੱਚੇ ਦਾ ਆਸਰਾ ਲੈ ਕੇ, ਸੱਚੇ ਦਾ ਜੀਵਨ ਵਿੱਚ ਉਹਦੀ ਓਟ ਲੈ ਕੇ। ਮਹਾਰਾਜ ਜੀ ਕਹਿੰਦੇ ਕਰ ਸੱਚਾ ਢੋਆ, ਇੱਕ ਦਾ ਆਸਰਾ ਲੈ ਕੇ ਪਾਰ ਉਤਾਰਾ ਹੋ ਜਾਂਦਾ ਹੈ ਗੁਰਮੁਖਾਂ ਦੀ ਸੰਗਤ ਵਿੱਚ। ਇੱਕ ਉਦਾਹਰਣ ਆਪ ਜੀ ਦੇ ਸਨਮੁਖ ਦਿਆਂ, ਵਾਕਈ ਪੰਜਾਂ ਨੂੰ ਬੰਨ ਲੈਂਦਾ ਹੈ ਉਹ ਇਨਸਾਨ ਜਿਹੜਾ ਬੰਦਗੀ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਦਾ। ਹਰੀ ਸਿੰਘ ਨਲਵਾ ਸਿੱਖ ਫੌਜ ਦਾ ਬੰਦਗੀ ਵਾਲਾ ਅਤੇ ਅਭਿਆਸੀ ਸੂਰਮਾ ਹੈ। ਉਹ ਇਕੱਲਾ ਤਲਵਾਰ ਫੜ ਕੇ ਲੜਨਾ ਨਹੀਂ ਸੀ ਜਾਣਦਾ, ਉਹ ਚੌਂਕੜਾ ਮਾਰ ਕੇ ਰਹਿਰਾ ਸਾਹਿਬ ਕਰਨਾ ਵੀ ਜਾਣਦਾ ਸੀ, ਨਿਤਨੇਮ ਕਰਨਾ ਵੀ ਜਾਣਦਾ ਸੀ। ਜਦੋਂ ਅਫਗਾਨ ਫਤਿਹ ਕੀਤੇ ਨਾ, ਦੁਨੀਆਂ ਦੇ ਬੇਸ਼ੁਮਾਰ ਵੱਡੇ ਵੱਡੇ ਜਰਨੈਲਾਂ ਦੇ ਕੋਲ ਅਫਗਾਨ ਫਤਿਹ ਨਹੀਂ ਸੀ ਹੋਏ। ਇੱਕ ਇਕੱਲਾ ਇਤਿਹਾਸ ਵਿੱਚ ਸੂਰਮਾ ਹੈ ਸਰਦਾਰ ਹਰੀ ਸਿੰਘ ਨਲਵਾ, ਜਿਹਨੇ ਪਹਿਲੀ ਵਾਰ ਦੇ ਵਿੱਚ ਹੀ ਅਫਗਾਨ ਫਤਿਹ ਕਰ ਲਏ ਸੀ। ਅਤੇ ਉਸ ਵਕਤ ਇਹ ਗੱਲ ਦਾ ਨਿਰਣਾ ਵੀ ਸੀ ਕਿ ਇੱਕ ਵਾਰ ਧੋਖੇ ਨਾਲ ਸਰਦਾਰ ਹਰੀ ਸਿੰਘ ਨਲਵੇ ਨੂੰ ਆਪਣੀ ਸਭਾ ਵਿੱਚ ਵੀ ਅਸੀਂ ਆਪਾਂ ਕਹਿੰਦੇ ਹਾਂ ਨਾ ਵੀ ਜੰਗ ਖਤਮ ਹੋ ਗਈ, ਸ਼ਾਮ ਦਾ ਸਮਾਂ ਹੋ ਗਿਆ ਅਤੇ ਸਾਰੇ ਫਿਰ ਇਕੱਠੇ, ਉਹਨਾਂ ਨੇ ਇੱਕ ਦਾਵਤ ਰੱਖੀ ਜਿਹਦੇ ਵਿੱਚ ਸਰਦਾਰ ਹਰੀ ਸਿੰਘ ਨਲਵੇ ਨੂੰ ਸੱਦਿਆ। ਛੋਟੀ ਜਿਹੀ ਕੋਠੜੀ ਹੈ ਉਹਦੇ ਵਿੱਚ ਸੱਦਿਆ ਅਤੇ ਸੱਦ ਕੇ ਦਾਵਤ ਰੱਖੀ। ਅਤੇ ਜਦੋਂ ਸਰਦਾਰ ਹਰੀ ਸਿੰਘ ਨਲਵੇ ਦਾ ਧਿਆਨ ਸਾਰੇ ਪਾਸੇ ਗਿਆ ਅਤੇ ਜਿਹੜੀ ਉਸ ਵਕਤ ਉਸ ਸਮੇਂ ਦਾ ਅੱਜ ਦਾ ਸ਼ਬਦ ਗੈਲਰੀ ਆਪਾਂ ਕਹਿ ਦਿੰਦੇ ਨਾ, ਜਿਹੜਾ ਆਸੇ ਪਾਸੇ ਦਾ ਘੇਰਾ ਸੀ, ਉੱਥੇ ਫੌਜ ਸੁਚੇਤ ਹੋ ਕੇ ਬੈਠੀ। ਪਤਾ ਲੱਗ ਗਿਆ ਉਹਨੂੰ ਵੀ ਇਹਨਾਂ ਨੇ ਧੋਖਾ ਦੇ ਕੇ ਸੱਦਿਆ। ਸਾਰੇ ਪਾਸੇ ਬੰਦੂਕਾਂ ਜਿਹੜੀਆਂ ਸੀ ਉਹ ਰੱਖ ਲਈਆਂ ਵੀ ਇਹਨੂੰ ਖਤਮ ਕਰਨਾ, ਪਰ ਉਹ ਜਰਨੈਲ ਸਿਰਫ ਅਤੇ ਸਿਰਫ ਈਰਖਾ ਵੱਸ ਹੋ ਕੇ ਨਹੀਂ, ਇਮਾਨਦਾਰੀ ਨਾਲ ਸੱਦੇ ਪੱਤਰ 'ਤੇ ਗਿਆ ਸੀ। ਅਤੇ ਹਰੀ ਸਿੰਘ ਨਲਵੇ ਨੇ ਇੱਕੋ ਗੱਲ ਆਖੀ ਸੀ, ਬਈ ਮਾਨੋ, ਮਹਿਮਾਨ ਨੂੰ ਘਰ ਸੱਦ ਕੇ ਨਹੀਂ ਮਾਰੀਦਾ ਹੁੰਦਾ, ਜੇ ਤਾਕਤ ਹੈ ਤਾਂ ਜੰਗ ਦੇ ਮੈਦਾਨ ਵਿੱਚ ਜੂਝੋ। ਅੱਗੋਂ ਉਹਨਾਂ ਨੇ ਮਸ਼ਕਰੀ ਵਾਲਾ ਹਾਸਾ ਹੱਸਿਆ, ਕਮਰ ਕੱਸੇ ਵਿੱਚ ਜਿਹੜਾ ਨਿਹੰਗ ਸਿੰਘ ਆਰਾ ਨਹੀਂ ਚਲਾਉਂਦੇ ਅੱਜ ਕੱਲ੍ਹ,
ਉਸ ਸਮੇਂ ਇੱਕ ਪੱਤਰਾ ਰੱਖਿਆ ਜਾਂਦਾ ਸੀ। ਕਹਿੰਦੇ ਨੇ ਉਸ ਵਕਤ ਇੱਕਦਮ ਕਮਰ ਕੱਸੇ ਵਿੱਚੋਂ ਕੱਢ ਕੇ ਨਾ ਇੱਕਦਮ ਛਿਣਕਿਆ ਸੀ ਇਸ ਤਰ੍ਹਾਂ ਕਰਕੇ, ਅਤੇ ਚਾਰਾਂ ਉਸ ਵੇਲੇ ਅਫਗਾਨਾਂ ਦੀਆਂ ਧੌਣਾਂ ਲੱਥ ਕੇ ਜ਼ਮੀਨ 'ਤੇ ਡਿੱਗ ਪਈਆਂ ਸੀ। ਉਹਨੇ ਕਿਹਾ ਵੀ ਅਜੇ ਤਾਂ ਇੱਧਰ ਗਿਆ, ਜਦੋਂ ਇੱਧਰ ਆਇਆ ਫਿਰ ਕੀ ਬਣੇਗਾ। ਉਹਨੇ ਕਿਹਾ ਵੀ ਮਾਫ਼ ਕਰ ਦਿਓ। ਸਰਦਾਰ ਹਰੀ ਸਿੰਘ ਨਲੂਆ, ਉਹਦੀ ਦਹਿਸ਼ਤ ਪੂਰੀ ਗੂੰਜੀ ਉਸ ਦਿਨ ਸ਼ਾਮ ਦੇ ਸਮੇਂ। ਕਹਿੰਦੇ ਨੂੰ ਅਗਲੇ ਦਿਨ ਦਾ ਹਮਲਾ ਕੀਤਾ ਅਤੇ ਅਗਲੇ ਦਿਨ ਦੇ ਹਮਲੇ ਦੇ ਵਿੱਚ ਇੱਕ ਅਫਗਾਨਾਂ ਵਿੱਚੋਂ ਚੁਣਿਆ ਹੋਇਆ ਸਭ ਤੋਂ ਸੋਹਣਾ ਅਤੇ ਸਭ ਤੋਂ ਬਹਾਦਰ ਜਰਨੈਲ, ਜਿਹਦੇ ਨਾਲ ਅਫਗਾਨਾਂ ਦੇ ਸਰਦਾਰ ਦੀ ਪੁੱਤਰੀ ਦਾ ਮੰਗਣਾ ਕੀਤਾ ਗਿਆ ਸੀ, ਅਤੇ ਅਫਗਾਨਾਂ ਦੀ ਸਪੁੱਤਰੀ ਦਾ ਆਪਣੇ ਪਿਤਾ ਨੂੰ ਇਹੀ ਕਹਿਣਾ ਸੀ ਕਿ ਮੈਨੂੰ ਉਹ ਜਰਨੈਲ ਨਾਲ ਵਿਆਹੋ ਜਿਹੜਾ ਕਿਸੇ ਤੋਂ ਨਹੀਂ ਡਰਦਾ ਹੋਵੇ। ਉਹਨਾਂ ਕਿਹਾ ਵੀ ਸਭ ਤੋਂ ਵੱਡਾ ਜਰਨੈਲ ਤਾਂ ਆਹੀ ਹੈ ਸਰ। ਉਹਦਾ ਮੰਗਣਾ ਜਿਹੜਾ ਸੀ ਹੋ ਚੁੱਕਾ ਸੀ, ਅਜੇ ਵਿਆਹ ਨਹੀਂ ਹੋਇਆ, ਨਿਕਾਹ ਨਹੀਂ ਸੀ ਹੋਇਆ। ਅਚਾਨਕ ਹਰੀ ਸਿੰਘ ਨੇ ਜਦੋਂ ਹਮਲਾ ਕੀਤਾ ਤਾਂ ਇੱਕ ਪੱਥਰ ਦੇ ਓਹਲੇ ਲੁੱਕ ਕੇ ਆਪਣੀ ਮੰਗੇਤਰ ਨੂੰ ਉਸ ਵਕਤ ਜਿਹੜਾ ਹੈ ਬਾਂਹ ਫੜ ਕੇ ਪੱਥਰ ਦੇ ਪਿੱਛੇ ਖਿੱਚ ਕੇ ਕਹਿੰਦਾ ਵੀ ਸਾਹਮਣੇ ਨਾ ਆ, ਸਾਹਮਣੇ ਨਾ ਆ। ਇੱਥੇ ਹਰੀ ਸਿੰਘ ਨਲਵੇ ਜਰਨੈਲ ਨੇ ਵੇਖ ਲਿਆ ਅਤੇ ਆਪਾਂ ਨੂੰ ਖਤਮ ਕਰਦਾ। ਜਦੋਂ ਇਹ ਸ਼ਬਦ ਉਹਨੇ ਵਰਤਿਆ, ਉਸ ਬੀਬੀ ਨੇ ਆਖਿਆ ਵੀ ਤੁਸੀਂ ਜਰਨੈਲ ਤੋਂ ਡਰਦੇ, ਇਹਦੇ ਪੱਥਰ ਦੇ ਪਿੱਛੇ ਲੁਕੇ ਹੋ। ਉਹਨੇ ਕਿਹਾ ਹਾਂ, ਉਹਦੇ ਵਰਗਾ ਤਾਕਤਵਰ ਜਰਨੈਲ ਨੇ। ਉਹਨੇ ਕਿਹਾ ਮੈਂ ਤਾਂ ਤੁਹਾਨੂੰ ਹੀ, ਇਕੱਲਾ ਬੀਬੀ ਬਾਨੋ ਨਾਮ ਸੀ ਉਹਦਾ, ਵੀ ਮੈਂ ਤੁਹਾਡੇ ਵਰਗਾ ਜਰਨੈਲ, ਮੇਰੇ ਪਿਤਾ ਨੇ ਕਿਹਾ ਸੀ ਵੀ ਦੁਨੀਆ 'ਤੇ ਤੁਹਾਡੇ ਵਰਗਾ ਜਰਨੈਲ ਨਹੀਂ ਜਿਹੜਾ ਕਿਸੇ ਤੋਂ ਡਰਦਾ ਹੀ ਨਹੀਂ, ਪਰ ਤੁਸੀਂ, ਉਹਨੇ ਕਿਹਾ ਵੀ ਹਰੀ ਸਿੰਘ ਤੋਂ ਵੱਡਾ ਕੋਈ ਨਹੀਂ, ਉਹ ਤੋਂ ਵੀ ਡਰਨਾ ਪੈਂਦਾ। ਉਹਨੇ ਫਿਰ ਉਹਦੀ ਬਾਂਹ ਛੱਡੀ, ਉਹਨੇ ਕਿਹਾ ਮੈਂ ਤਾਂ ਵਿਆਹ ਹੀ ਉਹਦੇ ਨਾਲ ਕਰਾਉਣਾ ਸੀ ਜਿਹੜਾ ਡਰਦਾ ਹੀ ਕਿਸੇ ਤੋਂ ਨਹੀਂ। ਬਾਂਹ ਛੱਡੀ, ਆਪਣੇ ਪਿਤਾ ਕੋਲ ਆ ਗਈ, ਜਿੱਦ ਕੀਤੀ ਕਿ ਮੈਂ ਸਿੱਖਾਂ ਦੀ ਛਾਉਣੀ ਵਿੱਚ ਜਾਣਾ। ਉਹਨੇ ਕਿਹਾ ਬੇਟਾ ਤੇਰਾ ਜਾਣਾ ਨਹੀਂ ਬਣਦਾ। ਉਹਨੇ ਕਿਹਾ ਕਿਉਂ, ਮੈਨੂੰ ਕੋਈ ਡਰ ਹੈ? ਉਹਨੇ ਕਿਹਾ ਵੀ ਮੈਂ ਇੰਨਾ 'ਤੇ ਭਰੋਸਾ ਕਰ ਸਕਦਾ ਵੀ ਸਿੱਖਾਂ ਦੀ ਛਾਉਣੀ ਵਿੱਚ ਤੇਰੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ, ਸਿੱਖਾਂ ਦੇ ਸਿਧਾਂਤ ਬਹੁਤ ਵੱਡੇ ਨੇ। ਉਹਨੇ ਕਿਹਾ ਫਿਰ ਮੈਨੂੰ ਜਾਣ ਦਿਓ। ਇਕੱਲੀ ਜਿਹੜੀ ਸੀ ਉਸ ਵਕਤ ਬਹਾਦਰੀ ਕਰਕੇ ਸਰਦਾਰ ਹਰੀ ਸਿੰਘ ਨਲਵੇ ਦੇ ਤੰਬੂ ਵਿੱਚ ਆਉਂਦੀ, ਅਤੇ ਸ਼ਾਮ ਦਾ ਸਮਾਂ ਸੀ। ਹਰੀ ਸਿੰਘ ਦੇ ਤੰਬੂ ਵਿੱਚ ਆਉਣ ਤੋਂ ਬਾਅਦ ਉਹਨੇ ਸਾਹਮਣੇ ਜਿਹੜੇ ਸਿੱਖ ਖਲੋਤੇ ਸੀ ਬਰਸ਼ੇ ਹੱਥ ਵਿੱਚ ਫੜੇ, ਉਹਨਾਂ ਆਵਾਜ਼ ਦਿੱਤੀ। ਉਹਨੇ ਕਿਹਾ ਬੀਬੀ, ਇੱਕ ਬਜ਼ੁਰਗ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਉਹ ਪੁੱਤਰੀਏ ਕਿੱਧਰ ਨੂੰ ਚੱਲੀ ਹੈ? ਉਹਨੇ ਕਿਹਾ ਮੈਂ ਹਰੀ ਸਿੰਘ ਨਲੂਏ ਨੂੰ ਮਿਲਣ ਵਾਸਤੇ ਆਈ। ਉਹਨੇ ਕਿਹਾ ਤੇਰੇ ਨਾਲ ਕੌਣ ਆਇਆ? ਇਕੱਲੀ ਘਰ ਤੋਂ ਕਿਸ ਤਰ੍ਹਾਂ ਆ ਗਈ ਹੈ? ਜਰਨੈਲ ਨੂੰ ਕਹਿ ਮੇਰੇ ਘਰ ਛੱਡ ਕੇ ਆਓ। ਉਹਨੇ ਕਿਹਾ ਰੱਬ ਦਾ ਵਾਸਤਾ, ਮੈਨੂੰ ਘਰ ਨਾ ਛੱਡਿਓ, ਮੈਂ ਪਹਿਲਾਂ ਜਰਨੈਲ ਨੂੰ ਮਿਲਣਾ। ਅੰਦਰੋਂ ਆਵਾਜ਼ ਦਿੱਤੀ ਹਰੀ ਸਿੰਘ ਨੂੰ, ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਜਦੋਂ ਪਾਠ ਕੀਤਾ, ਉਹਨਾਂ ਨੇ ਮਿਲਣ ਤੋਂ ਇਨਕਾਰ ਕੀਤਾ। ਉਹਨੇ ਕਿਹਾ ਜ਼ਰੂਰੀ ਮਿਲਣਾ ਹੈ। ਸਰਦਾਰ ਹਰੀ ਸਿੰਘ ਨਲੂਆ ਬਾਹਰ ਆਏ, ਅੱਖਾਂ ਨੀਵੀਆਂ ਕੀਤੀਆਂ ਅਤੇ ਇੱਕੋ ਗੱਲ ਆਖੀ, ਕਹਿਣ ਲੱਗੇ ਬੇਟਾ ਦੱਸੋ, ਬੀਬੀ ਤੁਸੀਂ ਆਏ ਹੋ ਇੱਥੇ, ਪਹਿਲੀ ਤਾਂ ਗੱਲ ਤੁਹਾਡਾ ਕਿਸੇ ਪੁਰਖ ਨੂੰ ਲੈ ਕੇ, ਪਿਤਾ ਮਾਤਾ ਨੂੰ ਲੈ ਕੇ ਆਉਣਾ ਚਾਹੀਦਾ ਸੀ ਨਾਲ, ਪਰ ਤੁਸੀਂ ਨਹੀਂ ਆਏ। ਇਹ ਬਹੁਤ ਵੱਡਾ ਜਿਹੜਾ ਹੈ ਉਹ ਤੁਸੀਂ ਇੱਥੇ ਗੁਨਾਹ ਕੀਤਾ, ਭੁੱਲ ਕੀਤੀ ਹੈ, ਤੁਸੀਂ ਸਿੱਖਾਂ ਦੀ ਇਸ ਛਾਉਣੀ ਵਿੱਚ ਆਏ ਹੋ, ਦੱਸੋ ਤੁਹਾਨੂੰ ਚਾਹੀਦਾ ਕੀ? ਹੌਸਲੇ ਨਾਲ ਕੋਲ ਜਾ ਕੇ ਆਖਿਆ ਕਿ ਸਿੱਖਾਂ ਦੇ ਜਰਨੈਲਾ, ਮੇਰੀ ਇੱਛਾ ਹੈ ਕਿ ਮੈਂ ਆਪਣੀ ਕੁੱਖ ਤੋਂ ਇੱਕ ਹਰੀ ਸਿੰਘ ਨਲੂਆ ਪੈਦਾ ਕਰਨਾ ਚਾਹੁੰਦੀ ਹਾਂ। ਉਹਨੇ ਅਸਿੱਧੇ ਤੌਰ 'ਤੇ ਸਰਦਾਰ ਹਰੀ ਸਿੰਘ ਨਲੂਏ ਅੱਗੇ ਆਪਣੇ ਵਿਆਹ ਦਾ ਪ੍ਰਸਤਾਵ ਰੱਖਿਆ। ਸਰਦਾਰ ਹਰੀ ਸਿੰਘ ਨਲੂਏ ਦੀਆਂ ਅੱਖਾਂ ਲਾਲ ਹੋਈਆਂ, ਇੱਕ ਦਬਕਾ ਮਾਰਿਆ ਗੁੱਸੇ ਵਿੱਚ। ਉਹਨੇ ਕਿਹਾ ਬੀਬੀ ਚਲੀ ਜਾ ਇੱਥੋਂ। ਉਸ ਵਕਤ ਇੱਕਦਮ ਉਹ ਬੀਬੀ ਬਾਨੋ ਕੰਬੀ, ਵਾਪਸ ਮੁੜਨ ਲੱਗੀ, ਅਤੇ ਜਾਂਦਿਆਂ ਜਾਂਦਿਆਂ ਉਹਨੇ ਇੱਕੋ ਗੱਲ ਆਖੀ, ਆਖਿਆ ਸਿੱਖਾਂ ਦੇ ਜਰਨੈਲਾਂ, ਮੈਂ ਆਪਣੇ ਅੱਬਾ ਤੋਂ ਸੁਣਿਆ ਸੀ ਕਿ ਬਾਬੇ ਨਾਨਕ ਦੇ ਮੁਰਸ਼ਦ ਦੇ ਘਰ ਵਿੱਚੋਂ ਅੱਜ ਤੱਕ ਉਹ ਖਾਲੀ ਨਹੀਂ ਗਿਆ, ਪਰ ਮੈਂ ਉਹਦੇ ਸਿੱਖਾਂ ਦੇ ਘਰਾਂ 'ਚੋਂ ਖਾਲੀ ਚੱਲੀ। ਸਰਦਾਰ ਹਰੀ ਸਿੰਘ ਦੀ ਨੀਵੀਂ ਪੈ ਗਈ, ਅੱਖਾਂ ਨੀਵੀਆਂ ਕੀਤੀਆਂ। ਉਸੇ ਵੇਲੇ ਉਸ ਬੀਬੀ ਨੂੰ ਆਵਾਜ਼ ਦਿੱਤੀ ਵੀ ਬੀਬੀ ਰੁਕ ਜਾ। ਬੀਬੀ ਬਾਨੋ ਨੇ ਕਿਹਾ ਵੀ ਗੱਲ ਬਣ ਗਈ, ਵੀ ਇੱਕ ਤਾਂ ਮੈਂ ਸਿੱਖ ਦੇ ਅਕੀਦੇ ਨੂੰ ਡੁਲਾ ਲਿਆ,
ਇੱਕ ਮੇਰੀ ਇੱਛਾ ਪੂਰੀ ਹੋ ਗਈ। ਮੁੜ ਕੇ ਜਦੋਂ ਹਰੀ ਸਿੰਘ ਨਲਵੇ ਵਾਲੇ ਪਾਸੇ ਗਈ ਤਾਂ ਉਸ ਜਰਨੈਲ ਨੇ ਆਪਣੇ ਸਾਥੀ ਨੂੰ ਇੱਕੋ ਗੱਲ ਆਖੀ, ਜਿਹੜਾ ਪਹਿਰੇ 'ਤੇ ਖਲੋਤਾ ਸੀ, ਉਹਨੇ ਕਿਹਾ ਵੀ ਦੋ ਚਿੱਟੇ ਕੱਪੜੇ ਲੈ ਕੇ ਆਓ। ਮੰਗਵਾਏ ਗਏ, ਚਿੱਟਾ ਕੱਪੜਾ ਵਿਛਾਇਆ ਗਿਆ, ਬੀਬੀ ਬਾਨੋ ਨੌਜਵਾਨ ਸੀ ਉਹਨੂੰ ਉੱਤੇ ਬਿਠਾਇਆ ਗਿਆ, ਦੂਸਰਾ ਚਿੱਟਾ ਕੱਪੜਾ ਉਹਦੇ ਸਿਰ 'ਤੇ ਰੱਖਿਆ ਗਿਆ, ਚਿੱਟਾ ਕੱਪੜਾ ਉਹਦੇ ਸਿਰ 'ਤੇ ਦੇ ਕੇ ਅਤੇ ਸਰਦਾਰ ਹਰੀ ਸਿੰਘ ਨੇ ਉਸ ਵਕਤ ਕੋ ਚੌਂਕੜਾ ਮਰਵਾ ਕੇ ਉਹਦੀ ਗੋਦੀ ਵਿੱਚ ਸਿਰ ਰੱਖ ਕੇ ਕਿਹਾ ਸੀ ਕਿ ਤੂੰ ਚਾਹੁੰਦੀ ਸਾਂ ਨਾ ਕਿ ਹਰੀ ਸਿੰਘ ਨਲੂਏ ਵਰਗਾ ਜਰਨੈਲ ਪੈਦਾ ਕਰੇ, ਅਤੇ ਅੱਜ ਤੋਂ ਬਾਅਦ ਇਸ ਗੱਲ ਦਾ ਪ੍ਰਣ ਕਰਦਾ ਹਾਂ ਕਿ ਹਰੀ ਸਿੰਘ ਨਲੂਆ ਤੇਰਾ ਪੁੱਤਰ ਅਤੇ ਤੂੰ ਮੇਰੇ ਧਰਮ ਦੀ ਮਾਂ ਹੈ। ਉਸ ਵਕਤ ਕਹਿੰਦੇ ਕਿ ਬੇਬੀ ਬਾਨੋ ਚੀਕ ਮਾਰ ਕੇ ਰੋ ਪਈ ਸੀ। ਉਹਨੇ ਕਿਹਾ ਉਹ ਸਿੱਖਾਂ ਦੇ ਜਰਨੈਲਾ, ਮੈਂ ਸਿੱਖਾਂ ਦਾ ਕਰੈਕਟਰ ਅਤੇ ਇਖਲਾਕ ਵੇਖਿਆ ਸੀ ਪਰ ਅੱਜ ਪ੍ਰਤੱਖ ਪ੍ਰਮਾਣ ਮੈਨੂੰ ਮਿਲ ਗਿਆ। ਉਹਨਾਂ ਕਿਹਾ ਮੈਂ ਨੌਜਵਾਨ, ਮੇਰੇ ਤੋਂ ਲੋਕ ਪ੍ਰਭਾਵਿਤ ਹੁੰਦੇ ਪਰ ਤੂੰ ਮੈਨੂੰ ਆਪਣੀ ਮਾਂ ਦਾ ਦਰਜਾ ਦਿੱਤਾ। ਅਤੇ ਉਸ ਵੇਲੇ ਸਰਦਾਰ ਹਰੀ ਸਿੰਘ ਨਲੂਏ ਨੇ ਕਿਹਾ ਸੀ ਬੀਬੀ ਇਹ ਸਿੱਖਾਂ ਦੀ ਛਾਉਣੀ ਹੈ, ਇਹ ਸਿੱਖਾਂ ਦਾ ਕੈਂਪ ਹੈ, ਇੱਥੇ ਛੋਟੀ ਨੂੰ ਬੱਚੀ, ਬਰਾਬਰ ਦੀ ਨੂੰ ਭੈਣ ਅਤੇ ਵੱਡੀ ਨੂੰ ਮਾਂ ਆਖਿਆ ਜਾਂਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਨਿਰਣਾ ਕੀਤਾ ਨਾ ਸਾਡੇ ਸਨਮੁਖ। ਮਹਾਰਾਜ ਕਹਿਣ ਲੱਗੇ ਜਦੋਂ ਸਿੱਖ ਆਪਣੇ ਇਖਲਾਕ ਦੇ ਉੱਪਰ ਆਏ ਤਾਂ ਬਦਲ ਕੇ ਰੱਖ ਦਿੱਤਾ ਸਾਰਾ ਕੁਝ ਹੀ, ਪਤਾ ਨਹੀਂ ਬਦਲ ਗਿਆ, ਤਬਦੀਲੀ ਕਰ ਦਿੱਤੀ। ਅੱਜ ਪੱਗਾਂ ਦੇ ਨਾਮ ਦੇ ਉੱਪਰ ਪਤਾ ਨਹੀਂ ਕਿਸ ਤਰੀਕੇ ਦਾ ਸਰੂਪ ਦੱਸਿਆ ਜਾ ਰਿਹਾ ਲੋਕਾਂ, ਔਰ ਇੱਥੋਂ ਤੱਕ ਕਿ ਜੀਵਨ ਦੇ ਅੰਦਰ ਜਿਹੜਾ ਹੈ ਔਰ ਇੱਕ ਸਿੱਖ ਦੀ ਪੱਗ ਦਾ ਇਖਲਾਕ ਇੱਥੋਂ ਤੱਕ ਸੁੱਟ ਦਿੱਤਾ ਜਾਂਦਾ ਹੈ ਕਿ ਆਪਾਂ ਤਾਂ ਉਹ ਅੱਖਰ ਵਰਤੋਂ ਨਹੀਂ ਸਕਦੇ ਜਿਸ ਤਰ੍ਹਾਂ ਦਾ ਅਸੀਂ ਆਪਣੇ ਘਰਾਂ ਵਿੱਚ ਸੰਗੀਤ ਲਾ ਕੇ ਸੁਣਦੇ ਪਏ। ਅਤੇ ਇਹ ਅਸਲ ਵਿੱਚ ਹੈ, ਮਹਾਰਾਜ ਜੀ ਨੇ ਕਿਹਾ ਜਦੋਂ ਸਾਧ ਸੰਗ ਸਰਪਰ ਨਿਸਤਰ ਹੈ, ਹਰੀ ਸਿੰਘ ਨਲੂਆ ਬੰਦਗੀ ਅਤੇ ਅਭਿਆਸ ਵਿੱਚ ਰਤਿਆ ਹੋਇਆ ਉਹ ਸਿੱਖ ਸੀ ਜਿਹਦੀਆਂ ਨਜ਼ਰਾਂ ਨੇ ਉਸ ਬੀਬੀ ਦੇ ਅੰਦਰ ਆਪਣੀ ਮਾਂ ਨੂੰ ਵੇਖ ਲਿਆ। ਇਹ ਹੈ ਵਿਕਾਰਨ ਪੰਜੇ ਬੱਧੇ ਮਾਹ ਬਲੀ ਕਰ ਸੱਚਾ ਢੋਆ, ਉਹ ਸੂਰਮਾ ਯੋਧਾ ਵਾਕਈ ਆਪਣੇ ਵਿਕਾਰਾਂ ਨੂੰ ਕਾਬੂ ਕਰ ਲੈਣ ਵਾਲਾ, ਆਪਣੇ ਇਖਲਾਕ ਨੂੰ ਕਾਬੂ ਕਰ, ਆਪਣੇ ਇਖਲਾਕ ਦੇ ਉੱਪਰ ਖਰਾ ਉਤਰਨ ਵਾਲਾ ਉਜਰਨਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਸਾਧਕੈ ਸੰਗ ਲੱਗੈ ਪ੍ਰਭ ਮਿੱਠਾ, ਜਦੋਂ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਅਤੇ ਨਿਰੰਕਾਰ ਫਿਰ ਮਿੱਠਾ ਲੱਗਣ ਲੱਗ ਪੈਂਦਾ ਹੈ। ਅਕਾਲ ਪੁਰਖ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ, ਸਤਿਗੁਰੂ ਜੀ ਦੇ ਬਚਨ ਮਿੱਠੇ ਲੱਗਣ ਲੱਗ ਪੈਂਦੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਕੱਲਾ ਇਕੱਲਾ ਸ਼ਬਦ ਰਸ ਦੇਣ ਲੱਗ ਪੈਂਦਾ, ਸਾਧਕੈ ਸੰਗ ਲੱਗੈ ਪ੍ਰਭ ਮਿੱਠਾ, ਅਕਾਲ ਪੁਰਖ ਮਿੱਠਾ ਲੱਗਣ ਲੱਗ ਪੈਂਦਾ। ਉਹ ਕਹਿਣ ਲੱਗੇ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਹੁਣ ਤਾਂ ਇਹ ਅਹਿਸਾਸ ਹੋ ਗਿਆ। ਸਤਿਗੁਰੂ ਅੱਗੇ ਜ਼ਿਕਰ ਕਰਕੇ ਸਮਝਾਉਣ ਦਾ ਯਤਨ ਕਰਦੇ ਸਨ। ਅਤੇ ਸਤਿਗੁਰੂ ਮਹਾਰਾਜ ਕਹਿਣ ਕਿ ਸਾਧੂ ਕੈ ਸੰਗ ਘੱਟ ਘੱਟ ਡੀਠਾ, ਜਦੋਂ ਕਿਸੇ ਗੁਰਮੁਖ ਦੀ ਸੰਗਤ ਵਿੱਚ ਚਲੇ ਜਾਈਏ ਫਿਰ ਉਹ ਘੱਟ ਘੱਟ ਦੇ ਵਿੱਚ ਉਹ ਰੱਬ ਦੇ ਦੀਦਾਰ ਕਰਾ ਦਿੰਦਾ। ਘੱਟ ਘੱਟ ਡੀਠਾ, ਅਭਿਆਸੀਆਂ ਦੀ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਨੂੰ ਫਿਰ ਹਰੇਕ ਘੱਟ ਵਿੱਚ ਅਹਿਸਾਸ ਕਰ ਲਈਦਾ ਕਿ ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਇੱਕ ਤੋਂ ਬਗੈਰ ਹੋਰ ਕੁਛ ਵੀ ਸੰਸਾਰ 'ਤੇ ਦਿਸਦਾ ਹੀ ਨਹੀਂ ਹੈ, ਇੱਕ ਹੀ ਦਿਸਦਾ ਹੈ, ਇੱਕ ਤੋਂ ਬਗੈਰ ਤਾਂ ਹੋਰ ਕਿਸੇ ਪ੍ਰਥਾਏ ਕੋਈ ਤਾਕਤ ਸਮਰੱਥਾ ਬੁੱਧੀ ਕੰਮ ਹੀ ਕੋਈ ਨਹੀਂ ਕਰਦੀ, ਇੱਕ ਹੀ ਹੈ। ਉਹ ਫਿਰ ਇੱਕ ਇਸ ਗੱਲ ਦਾ ਜ਼ਿਕਰ ਕਰਦੇ ਆ ਸਾਰੇ ਪਾਸੇ ਕਿ ਜਤਰ ਜਾਊਂ ਤਤ ਬੀਠਲ ਪਹਿਲਾ, ਮਹਾਂ ਆਨੰਦ ਕਰੇ ਸਦ ਕੇਲਾ, ਸਾਰੇ ਪਾਸੇ ਉਹੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਸਾਧੂ ਕਹਿ ਸੰਗ ਘੱਟ ਘੱਟ ਡੀਠਾ, ਹਰੇਕ ਘੱਟ ਵਿੱਚ ਹਰੇਕ ਹਿਰਦੇ ਦੇ ਵਿੱਚ ਵੇਖਿਆ ਹੈ ਉਸ ਅਕਾਲ ਪੁਰਖ ਨੂੰ। ਸਾਧ ਸੰਗ ਭਏ ਆਗਿਆਕਾਰੀ, ਜਦੋਂ ਸੰਗਤੀ ਰੂਪ ਦੇ ਵਿੱਚ ਅਭਿਆਸੀਆਂ ਕੋਲ ਚਲੇ ਗਏ ਫਿਰ ਇਨਸਾਨ ਆਗਿਆਕਾਰੀ ਹੋ ਜਾਂਦਾ ਹੈ, ਹਰੇਕ ਸਮੇਂ ਸਤਿਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ, ਜੇ ਅੰਮ੍ਰਿਤ ਵੇਲੇ ਦਾ ਹੁਕਮ ਹੈ ਤਾਂ ਉੱਠਣਾ ਹੈ, ਜੇ ਮਾੜੀ ਸੰਗਤ ਦਾ ਤਿਆਗ ਕਰਨਾ ਤਾਂ ਇਨਸਾਨ ਲੜਦਾ ਹੈ ਆਪਣੇ ਆਪ ਨਾਲ ਵੀ ਇੱਥੇ ਨਹੀਂ ਬੈਠਣਾ, ਇੱਥੋਂ ਪਰਾ ਜਾਣਾ। ਜੇ ਮਹਾਰਾਜ ਜੀ ਨੇ ਗੱਲ ਕਹੀ ਹੈ ਕਿ ਮੇਰੇ ਮੋਹਨ ਸਰਵਨੀਏ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਤਾਂ ਨਹੀਂ ਸੁਣਨੇ।
ਸਾਕਤਾਂ ਵਾਲੇ ਗੀਤ ਸੁਣਨ ਤੋਂ ਮਨ੍ਹਾ ਕੀਤਾ। ਆਪਾਂ ਕਿਸੇ ਵੇਲੇ ਇਹ ਤਾਂ ਕਹਿ ਦਿੰਦੇ ਹਾਂ ਜੀ ਗੀਤਾਂ 'ਚ ਕੀ ਹੈ, ਜੇ ਵਿਆਹ ਵਿੱਚ ਚਲੇ ਗਏ ਤਾਂ ਚਾਰ ਸੁਣ ਵੀ ਲਏ ਤਾਂ ਕੀ ਹੋਇਆ, ਉਹਨਾਂ ਦਾ ਅਸਰ ਉਸ ਵਕਤ 'ਤੇ ਮਹਿਸੂਸ ਨਹੀਂ, ਪਰ ਜਦੋਂ ਉਹਦੀਆਂ ਵਾਈਬ੍ਰੇਸ਼ਨ ਸਾਡੇ ਅੰਦਰ ਜਾਂਦੀਆਂ ਨੇ ਫਿਰ ਪਤਾ ਲੱਗਦਾ ਵੀ ਅੱਜ ਹੋਇਆ ਕੀ। ਸਵੇਰ ਦੇ ਨਿਤਨੇਮ ਦੇ ਵਿੱਚ ਪਤਾ ਲੱਗੇਗਾ, ਜਦੋਂ ਚੌਂਕੜਾ ਮਾਰੂਗੇ ਫਿਰ ਪਤਾ ਲੱਗੇਗਾ ਬਣਦਾ ਕੀ, ਉਦੋਂ ਤੁਹਾਡੇ ਉੱਪਰ ਅਸਰ, ਕਿਉਂਕਿ ਤੁਸੀਂ ਉਦੋਂ ਬੜੇ ਉੱਚੇ ਫਲੋ ਵਿੱਚ ਹੁੰਦੇ ਹੋ, ਤੁਹਾਨੂੰ ਸਾਰਾ ਔਰਾ ਹੀ ਵਾਈਬ੍ਰੇਸ਼ਨ ਹੀ ਉੱਦਾਂ ਦੀਆਂ ਹੁੰਦੀਆਂ, ਆਪਣੇ ਆਪ ਪੈਰ ਥਿੜਕਣ ਲੱਗ ਪੈਂਦੇ, ਜ਼ਬਾਨ ਗਾਣੇ ਬੋਲਣ ਲੱਗ ਪੈਂਦੀ। ਪਰ ਜਦੋਂ ਤੁਸੀਂ ਅਧਿਆਤਮਿਕ ਅਵਸਥਾ ਦੇ ਸ਼ਿਖਰ 'ਤੇ ਜਾਣਾ ਤਾਂ ਤੁਹਾਨੂੰ ਚੌਂਕੜਾ ਮਾਰਨ ਲੱਗਿਆਂ ਵੀ ਪਤਾ ਲੱਗੇਗਾ ਵੀ ਅੱਜ ਹੋਇਆ ਕੀ ਹੈ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਸਾਧ ਸੰਗ ਭਏ ਆਗਿਆਕਾਰੀ। ਮਹਾਰਾਜ ਜੀ ਨੇ ਕਿਹਾ ਪ੍ਰਭ ਕੀ ਆਗਿਆ ਇੱਥੋਂ ਤੱਕ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਜਿਹੜਾ ਆਪਣੇ ਪਰਮੇਸ਼ਰ ਦੀ ਆਗਿਆ ਨੂੰ, ਉਹਦੇ ਹੁਕਮ ਨੂੰ ਆਤਮ ਦੇ ਹਿੱਤ ਵਾਸਤੇ ਜਾਣਦਾ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਹੁਣ ਇੱਕ ਗੱਲ ਦਾ ਖਿਆਲ ਕਰੀਏ, ਮਹਾਰਾਜ ਨੇ ਇੱਥੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ, ਅਤੇ ਇੱਕ ਗੱਲ ਆਪਾਂ ਕਹਿੰਦੇ ਹਾਂ ਵੀ ਬ੍ਰਹਮ ਗਿਆਨੀ ਦੀ ਅਵਸਥਾ ਤੈਸਾ ਸਵਰਨ, ਸਵਰਨ ਦਾ ਅਰਥ ਹੁੰਦਾ ਜੀ ਸੋਨਾ, ਤੈਸੀ ਉਸ ਮਾਟੀ। ਹੁਣ ਮਿੱਟੀ ਅਤੇ ਸੋਨਾ ਜਿਉਂਦੇ ਜੀ ਹੈ ਨਾ, ਸਰੀਰ ਖਤਮ ਹੋ ਗਿਆ, ਮੰਨ ਲਓ ਮੌਤ ਹੋ ਗਈ, ਅਤੇ ਸੋਨਾ ਭਾਵੇਂ ਜੇਬ 'ਚ ਪਾ ਦਿਓ ਭਾਵੇਂ ਹੱਥ 'ਚ ਪਾ ਦਿਓ, ਕੋਈ ਫਰਕ ਤਾਂ ਨਹੀਂ ਨਾ ਪੈਂਦਾ। ਪਰ ਜਿਉਂਦੇ ਜੀ ਇਸ ਅਵਸਥਾ 'ਤੇ ਪਹੁੰਚ ਜਾਣਾ ਕਿ ਤੈਸਾ ਸਵਰਨ, ਸੋਨਾ ਵੀ ਉਸੇ ਤਰ੍ਹਾਂ ਦਾ ਅਤੇ ਮਿੱਟੀ ਵੀ ਉਸੇ ਤਰ੍ਹਾਂ ਦੀ ਹੋ ਜਾਣੀ, ਜਦੋਂ ਇਸ ਅਵਸਥਾ 'ਤੇ ਕੋਈ ਪਹੁੰਚ ਜਾਏ ਤਾਂ ਸਮਝ ਲੈਣਾ ਕਿ ਉਹ ਬ੍ਰਹਮ ਗਿਆਨੀ ਹੋ ਗਿਆ, ਨਹੀਂ ਤਾਂ ਨਹੀਂ। ਇਸ ਕਰਕੇ ਇਹ ਜੀਵਨ ਦਾ ਆਧਾਰ ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ। ਕਹਿੰਦੇ ਜਦੋਂ ਦੀ ਆਗਿਆਕਾਰਤਾ ਵਿੱਚ ਆ ਗਏ, ਗੁਰੂ ਦੀ ਆਗਿਆ ਵਿੱਚ ਆ ਗਏ, ਉਸ ਤੋਂ ਬਾਅਦ ਸਾਡੀ ਗਤ ਹੋ ਗਈ, ਸਾਡਾ ਭਲਾ ਹੋ ਗਿਆ, ਸਾਡੀ ਮੁਕਤੀ ਹੋ ਗਈ ਹੈ। ਸਾਧ ਸੰਗ ਗਤ ਭਈ ਹਮਾਰੀ, ਸਾਡੀ ਗਤ ਹੋ ਗਈ। ਜਿਹੜੇ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ ਦੌੜ ਰਹੇ ਸੀ ਨਾ ਬਾਹਰ ਨੂੰ, ਹੁਣ ਉਹ ਅੰਤਰੀਮ ਹੋ ਗਏ, ਔਰ ਉਹਨਾਂ ਅੰਤਰੀਵ ਹੋਇਆਂ ਨੇ ਅੰਦਰ ਦੀ ਤਾਕਤ ਜਿਹੜੀ ਸੀ, ਜਿਹੜੀ ਬਾਹਰ ਜਾ ਰਹੀ ਸੀ, ਡਰੇਨ ਹੋ ਰਹੀ ਸੀ ਬਾਰ ਬਾਰ, ਅੱਖਾਂ ਰਾਹੀਂ, ਕੰਨਾਂ ਰਾਹੀਂ, ਜ਼ੁਬਾਨ ਰਾਹੀਂ, ਸਕਿਨ ਰਾਹੀਂ, ਨਾਸਕਾ ਰਾਹੀਂ, ਜਿਹੜੀ ਬਾਹਰ ਡਰੇਨ ਹੋਈ ਜਾ ਰਹੀ ਸੀ, ਉਹ ਹੁਣ ਅੰਦਰ ਟਿਕਣੀ ਸ਼ੁਰੂ ਹੋ ਗਈ, ਉਹ ਤਾਕਤ ਅੰਦਰ ਜਿਹੜੀ ਸੀ ਉਹ ਰਹਿਣੀ ਸ਼ੁਰੂ ਹੋ ਗਈ। ਅਤੇ ਫਿਰ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਆ ਕਿ ਸਾਧ ਸੰਗ ਗਤ ਭਈ ਹਮਾਰੀ, ਸੰਗਤ ਵਿੱਚ ਆਣ ਕੇ ਸਾਡੀ ਗਤ, ਸਾਡਾ ਭਲਾ ਹੋ ਗਿਆ। ਫਿਰ ਅੱਗੇ ਮਹਾਰਾਜ ਜੀ ਜ਼ਿਕਰ ਕਰਦੇ ਆ ਸਾਧਕੇ ਸੰਗ ਮਿੱਟੇ ਸਭ ਰੋਗ। ਰੋਗ ਦੋ ਤਰ੍ਹਾਂ ਦੇ ਨੇ, ਇੱਕ ਮਨ ਦੇ ਰੋਗ, ਮਨ ਦਾ ਰੋਗ ਜਿਹੜਾ ਹੈ ਉਹ ਸੋਗ ਹੈ, ਅਤੇ ਜਿਹੜਾ ਸਰੀਰ ਨਾਲ ਸੰਬੰਧਿਤ ਉਹਨੂੰ ਕਸ਼ਟ ਕਿਹਾ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਮਨ ਅਤੇ ਤਨ ਦੇ ਰੋਗ ਦੋਵੇਂ ਹੀ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਖਤਮ ਹੋ ਜਾਂਦੇ, ਰੋਗਨ ਅਤੇ ਅਰਸੋਗਨ 'ਤੇ। ਜਲ ਜੋਗਨ 'ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ, ਤੋ ਤਨ ਏਕ ਨਾ ਲਾਗਤ ਪਾਵੈ, ਰਾਖਤ ਹੈ ਅਪਨੋ ਕਰ ਦੈ ਕਰ, ਪਾਪ ਸਭੂ ਨਾ ਭੇਟਣ ਪਾਵੈ। ਕਹਿੰਦੇ ਨੇ ਪਾਪ ਛੇਥੇ ਵਿੱਚ ਵੀ ਨਹੀਂ ਆਉਂਦੇ, ਪਾਪਾਂ ਨੂੰ ਸਾਡਾ ਵੀ ਚੇਤਾ ਭੁੱਲ ਜਾਂਦਾ। ਪਾਪ ਸਭੂ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪੱਟ ਬੀਚ ਬਚਾਵੇ। ਦਰ ਸਮਝਦੇ ਹੋ ਕਿ ਪੇਟ ਹੀ ਕੇ ਪੱਟ ਬੀਚ ਬਚਾਵੈ। ਮਹਾਰਾਜ ਕਹਿਣਗੇ ਪੇਟ ਦੀ ਜਠਰ ਅਗਨੀ ਦੇ ਵਿੱਚ ਬੱਚੇ ਨੂੰ ਰੱਖ ਲੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਧਕੇ ਸੰਗ ਮਿਟੇ ਸਭ ਰੋਗ, ਸਾਰੇ ਦੇ ਸਾਰੇ ਰੋਗ ਮਿਟ ਗਏ। ਕਿੱਥੇ ਮਿਟ ਗਏ ਜੀ? ਸਤ ਸੰਗਤ ਵਿੱਚ ਆਇਆ। ਅਤੇ ਮਹਾਰਾਜ ਜੀ ਕਹਿੰਦੇ ਜਦੋਂ ਰੋਗ ਹੀ ਮਿਟ ਗਏ, ਵਿਕਾਰਾਂ ਦੇ, ਵਾਸ਼ਨਾਵਾਂ ਦੇ ਰੋਗ ਸਮਾਪਤ ਹੋ ਗਏ, ਫਿਰ ਮਹਾਰਾਜ ਜੀ ਕਹਿੰਦੇ ਨਾਨਕ ਸਾਧ ਭੇਟੇ ਸੰਜੋਗ। ਕਹਿਣਗੇ ਸੰਜੋਗ ਬਣਿਆ, ਗੁਰਮੁਖ ਸਾਧੂ ਨੂੰ ਭੇਟਿਆ, ਯਾਦ ਕੀਤਾ, ਅਹਿਸਾਸ ਧਾਰਨ ਕੀਤਾ। ਸਤਿਗੁਰੂ ਸਾਹਿਬ ਜੀ ਦੇ ਸਨਮੁਖ ਇਸ ਗੱਲ ਦਾ ਨਿਰਣਾ ਅਹਿਸਾਸ ਕੀਤਾ ਹੈ। ਪਾਤਸ਼ਾਹ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ, ਬਿਲਕੁਲ ਸਪਸ਼ਟ ਰੂਪ ਦੇ ਵਿੱਚ ਮਹਾਰਾਜ ਜੀ ਇਹ ਜ਼ਿਕਰ ਕਰਦੇ ਆ, ਸਾਨੂੰ ਸਮਝਾਉਂਦੇ। ਪਾਤਸ਼ਾਹ ਦੀ
ਇੱਥੇ ਜੋ ਉਪਦੇਸ਼ ਬਖਸ਼ਿਸ਼ ਕਰਦੇ ਕਿ ਸਾਧ ਕੈ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਪੇਟੇ ਸੰਜੋਗ। ਹੈ ਨਾਨਕ ਜੀ, ਅਸਲ ਦੇ ਵਿੱਚ ਸਾਧੂ ਪੁਰਖਾਂ ਦੀ ਸੰਗਤ ਵਿੱਚ ਰੱਬ ਚੇਤੇ ਆਏ, ਇਹ ਵੀ ਮਹਾਰਾਜ ਕਹਿਣਗੇ ਸੰਜੋਗ ਦੀ ਖੇਡ, ਪੇਟੇ ਸੰਜੋਗ। ਸੰਜੋਗ ਬਣਦਾ ਹੈ ਫਿਰ ਕਿਤੇ ਜਾ ਕੇ ਚੇਤਾ ਆਉਂਦਾ ਹੈ, ਫਿਰ ਜਾ ਕੇ ਕਿਧਰੇ ਨਾਮ ਦੀ ਉਹ ਅਵਸਥਾ ਜੀਵਨ ਦੇ ਵਿੱਚ ਸਾਡੇ ਅੰਦਰ ਪ੍ਰਗਟ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਸਾਹਿਬ ਜੀ ਦੀ ਮਾਤਾ ਆਏ ਗੁਰੂ ਵਾਲੇ ਬਣੀਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰ ਹੈ। ਇੱਥੇ ਜਿਸ ਤਰ੍ਹਾਂ ਦੀ ਬਿਰਤੀ ਲੈ ਕੇ ਕੁਝ ਜਿਸ ਤਰ੍ਹਾਂ ਦਾ ਆਉਂਦਾ ਅਤੇ ਮਹਾਰਾਜ ਜੀ ਕਹਿਣਗੇ ਉਸੇ ਤਰ੍ਹਾਂ ਦੀ ਬਿਰਤੀ ਸਹਿਤ ਉਹਦੇ ਜੀਵਨ ਵਿੱਚ ਦਾਤ ਮਿਲ ਜਾਂਦੀ। ਸਤਿਗੁਰੂ ਸਾਹਿਬ ਮਹਾਰਾਜ ਆਪ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਏ ਗੁਰੂ ਵਾਲੇ ਬਣੀਏ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਆਰੰਭ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਸਨ ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ 7:15 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਸਤਿਕਾਰਯੋਗ ਰਾਗੀ ਜਥਾ ਭਾਈ ਸਾਹਿਬ ਭਾਈ ਡਾਕਟਰ ਗੁਰਨਾਮ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ ਜੀ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਰਹਿਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਸਾਡੀ ਨਿਵੇਦ ਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸੰਗਠਨ ਦੇ ਨਾਲ ਜੋੜ ਕੇ ਰੱਖਣ। ਸੋ ਦਸਰਿਆਂ ਪਾਸੋਂ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਬਖਸ਼ ਲੈਣ। ਆਓ ਹੁਣ ਸਾਡੇ ਵਿੱਚ ਅਤੀ ਸਤਿਕਾਰਯੋਗ ਉਸਤਾਦ ਕੀਰਤਨੀਏ ਡਾਕਟਰ ਗੁਰਨਾਮ ਸਿੰਘ ਜੀ ਪਹੁੰਚ ਚੁੱਕੇ ਨੇ। ਆਓ ਤਿੰਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਦਾਸਰਿਆਂ ਨੂੰ ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਕਣ ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਉਹ ਆਪ ਸੰਗਤਾਂ ਨੂੰ ਇੱਕ ਘੰਟੇ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਮੈਂ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੁੱਚੇ ਜਥੇ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਡੇ ਸਿੱਖ ਪੰਥ ਦੇ ਮਹਾਨ ਕੀਰਤਨੀਏ ਨੇ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਕੱਲ੍ਹ ਵੀ ਇਸੇ ਟਾਈਮ 'ਤੇ ਸ਼ਾਮ ਦੇ ਦੀਵਾਨ ਦੇ ਵਿੱਚ 7:15 ਤੋਂ ਲੈ ਕੇ 8:15 ਤੱਕ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਚੱਲਦਾ

ਗੁਰੂ ਪਾਤਸ਼ਾਹ ਨੇ ਇਹ ਸ਼ੈਲੀ ਸਾਨੂੰ ਹੀ ਪ੍ਰਦਾਨ ਕੀਤੀ ਹੈ ਸਿੱਖਾਂ ਨੂੰ, ਪਰ ਇਸ ਨੂੰ ਵੀ ਅਸੀਂ ਕਠਿਨ ਬਣਾ ਕੇ ਨਹੀਂ ਗਾਣਾ ਕਿ ਬਾਣੀ ਸਮਝ ਹੀ ਨਾ ਆਏ, ਪੜਤਾਲ ਗਾ ਰਹੇ ਹਾਂ, ਆਪ ਵੀ ਉਲਝੇ ਰਹੋ ਅਤੇ ਸੁਣਨ ਵਾਲਾ ਵੀ ਉਲਝਿਆ ਰਹੇ, ਸਹਿਜ ਰੂਪ ਦੇ ਵਿੱਚ ਬਾਣੀ ਪ੍ਰਦਾਨ ਕਰਕੇ ਤਾਂ ਕਿ ਸ਼ਬਦ ਵਿੱਚ ਮਨ ਲੱਗ ਜਾਏ, ਤਾਲ ਆਪਣੇ ਆਪ ਹੀ ਤੁਹਾਨੂੰ ਆਏ ਆ ਤਾਂ ਕੁਛ ਨਾ ਕੁਛ ਜੋ ਗੁਰੂਆਂ ਨੇ ਸਾਡੇ ਸੰਗੀਤ ਗੁਰੂਆਂ ਨੇ ਅਸੀਸ ਦਿੱਤੀ ਔਰ ਗੁਰੂ ਪਾਤਸ਼ਾਹ ਦੇ ਦਰਬਾਰ ਦੀ ਸ਼ਾਨ ਹੈ ਇਹ ਸ਼ੈਲੀਆਂ, ਸੋ ਬੱਚਿਆਂ ਦੇ ਲਈ ਅਸੀਂ ਜ਼ਰੂਰ ਗਾਣਾ ਚਾਹਵਾਂਗੇ, ਕੱਲ੍ਹ ਵੀ ਪੜਤਾਲ ਸੁਣਾਵਾਂਗੇ। ਮੈਨੂੰ ਕਾਫੀ ਅੱਜ ਕੰਪੋਜੀਸ਼ਨ ਕਿਹਾ ਗਿਆ ਕਿ ਇਹ ਸੁਣਾਓ, ਸੋ ਬੈਰਾੜੀ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ। ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੈ।

ਤੁਸੀਂ ਸਾਡੇ ਨਾਲ ਅੱਧੀ ਸਫਾਈ ਚੱਕਣੀ ਹੈ, ਸਾਨੂੰ ਵੀ ਆਨੰਦ ਆਏਗਾ, ਗਾਓ। ਗੱਲਾਂ ਨਾਲ ਤਾਂ ਗੱਲ ਨਹੀਂ ਨਾ ਬਣਨੀ, ਨਹੀਂ ਤਾਂ ਮੈਂ ਗੱਲਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਨੇ। ਗਾਓ ਪਲੀਜ਼।

ਰਾਗਾਂ ਦੇ ਸਰੂਪ ਐਵੇਂ ਨਹੀਂ ਬਣ ਗਏ। ਭਾਈ ਗੁਰਦੇਵ ਸਿੰਘ ਜੀ ਬੈਠੇ ਨੇ, ਉਹ ਰਾਗ ਨਿਰਣਾ ਇੱਕ ਕਮੇਟੀ ਬਣੀ ਸੀ, ਔਰ ਪ੍ਰੋਫੈਸਰ ਕਰਤਾਰ ਸਿੰਘ ਜੀ ਦੇ ਸ਼ਿਸ਼ ਵੀ ਇੱਥੇ ਨੇ। ਇਸ ਰਾਗ ਦਾ ਸਰੂਪ ਬਣਾਉਣ ਲਈ ਕਾਫੀ ਮੁਸ਼ਕਤ ਕਰਨੀ ਪਈ। ਮੇਰੇ ਫਿਰ ਇਸ ਨੂੰ ਰੰਜਕ ਬਣਾਉਣ ਲਈ ਬਹੁਤ ਕੁਛ ਕਰਨਾ ਪੈਂਦਾ।

ਮੈਨੂੰ ਭਾਈ ਸਾਹਿਬ ਨੇ ਤਾਕੀਦ ਕੀਤੀ ਸੀ ਕਿ 4 ਜੁਲਾਈ 1955 ਨੂੰ ਪੰਜਾਬੀ ਸੂਬਾ ਦਾ ਜਦੋਂ ਮੋਰਚਾ ਸੀ ਅਤੇ ਉਸ ਵੇਲੇ ਸਰਕਾਰੀ ਤੰਤਰ ਨੇ ਸਾਡੇ 'ਤੇ ਨਾ ਖੁਸ਼ਗਵਾਰ ਘਟਨਾ ਕੀਤੀ। ਉਹਨਾਂ ਸ਼ਹੀਦਾਂ ਦੇ ਪ੍ਰਥਾਏ ਆਓ ਆਪਾਂ ਇੱਕ, ਇਹ ਵੀ ਪ੍ਰਥਾ ਹੈ ਕਿ ਅਲਾਉਣੀ ਦਾ ਗਾਇਨ ਅਸੀਂ ਕਰਦੇ ਹਾਂ, ਮਰਨ ਮੁਣਸਾ ਸੂਰਿਆ ਹੱਕ ਹੈ।

ਸਤਿਗੁਰ ਨੇ ਸਾਡੇ 'ਤੇ ਪਾਰ ਬਖਸ਼ਿਸ਼ ਕੀਤੀ ਹੈ ਔਰ ਕੀਰਤਨ ਦਾ ਤੁਸੀਂ ਇਹ ਸਜੀਸ ਦਿੱਤੀ ਗੁਰੂ ਪਾਤਸ਼ਾਹ ਨੇ ਸਰਪ੍ਰਸਤੀ ਦਿੱਤੀ ਔਰ ਹੁਣ ਆਪਾਂ ਆਨੰਦ ਸਾਹਿਬ ਗਾਉਣਾ। ਆਨੰਦ ਅਗਰ ਤਾਂ ਆਇਆ ਆਨੰਦ ਫਿਰ ਤਾਂ ਬੈਠੇ ਰਹਿਣਾ, ਜਿਹਨੇ ਜਾਣਾ ਉਹ ਪਹਿਲਾਂ ਚਲਾ ਜਾਏ। ਜਦੋਂ ਆਨੰਦ ਸਾਹਿਬ ਦੇ ਵਿੱਚ ਕੋਈ ਜਾਂਦਾ ਨਾ ਤਾਂ ਮੈਨੂੰ ਘੱਟੋ ਘੱਟ ਆਨੰਦ ਨਹੀਂ ਆਉਂਦਾ। ਇਹ ਐਸੀ ਬਾਣੀ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ। ਰਾਗ ਕਿਹੜੇ ਵਿੱਚ? ਰਾਮ ਕਲੀ ਰਾਗ 'ਚ। ਹੁਣ ਇਹ ਸਾਰੇ ਰਾਗ ਬੜੇ ਇੰਪੋਰਟੈਂਟ ਨੇ। ਰਾਮ ਕਲੀ ਰਾਗ ਵਿੱਚ ਕੀ ਹੈ? ਸਿੱਧ ਗੋਸ਼ਟ, ਯੋਗ ਮਤ, ਸਿੱਧ ਮਤ, ਉਹਦੇ ਨਾਲ ਸੰਬੰਧਿਤ ਸਾਰੀ ਬਾਣੀ ਰਾਮ ਕਲੀ ਰਾਗ ਵਿੱਚ ਹੈ। ਐਵੇਂ ਨਹੀਂ ਪਾਤਸ਼ਾਹ ਨੇ ਰਾਗ ਉੱਪਰ ਲਿਖ ਦਿੱਤੇ। ਇਹਨਾਂ ਰਾਗਾਂ ਦਾ ਕੋਈ ਖਾਸ ਨੇਚਰ ਹੈ ਔਰ ਬਾਣੀ ਨਾਲ ਉਹਦਾ ਗਹਿਰਾ ਸੰਬੰਧ ਹੈ। ਦਸਮ ਪਾਤਸ਼ਾਹ ਦੇ ਜਿੰਨੇ ਸ਼ਬਦ ਨੇ ਪ੍ਰਾਣੀ ਰੇਮਨ, ਉਹ ਸਾਰੇ ਕਾਹਦੇ 'ਚ ਨੇ ਬਈ? ਉਹ ਵੀ ਮੈਂ ਵਿਸਥਾਰ 'ਚ ਨਹੀਂ ਜਾਵਾਂਗਾ। ਉਹ ਵੀ ਯੋਗ ਮਤ, ਸਿੱਧ ਮਤ ਨਾਲ ਜਿੰਨੇ ਸੰਬੰਧਿਤ ਸ਼ਬਦ ਆਉਂਦੇ ਨੇ ਨਾ ਯੋਗੀ ਸੰਬੰਧੀ, ਉਹ ਰਾਗ ਰਾਮਕਲੀ ਵਿੱਚ ਨੇ। ਤੋ ਰਾਮਕਲੀ ਰਾਗ ਦੇ ਵਿੱਚ ਸਾਨੂੰ ਦਿੱਤਾ ਆਨੰਦ ਸਾਹਿਬ ਕਿ ਇਹਦਾ ਪਾਠ ਵੀ ਕਰੋ ਔਰ ਫਿਰ ਜਿੱਥੇ ਕਦੇ ਕੀਰਤਨ ਹੋਵੇ ਉਸ ਦੇ ਵਿੱਚ ਦੇਖੋ ਨਾ ਕਿੰਨੇ ਰਾਗ ਆਏ। ਬੈਰਾੜੀ ਆਇਆ, ਮਾਝ ਆਇਆ, ਹੈ ਫਿਰ ਉਸ ਦੇ ਵਿੱਚ ਅਸੀਂ ਤਨਾਸਰੀ ਆਇਆ। ਸੋਦਰ ਤੇਰਾ ਕਿਹਾ ਸੋ ਕਰਕੇ ਜਿਤ ਬਸ ਰੁਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰੀ। ਇਸ ਦਰਬਾਰ ਵਿੱਚ ਇਹ ਉਸੇ ਦਾ ਹੀ ਦਰਬਾਰ ਹੈ ਨਾ, ਸੋਦਰ ਉਸੇ ਅਕਾਲ ਪੁਰਖ ਦੇ ਦਰਬਾਰ ਦਾ ਮਾਡਲ ਲੈ ਕੇ ਆ ਗੁਰੂ ਘਰ ਬਣਾਇਆ। ਕੋਈ ਐਵੇਂ ਨਹੀਂ ਬਣਾਇਆ ਕਿ ਇਸ ਤਰ੍ਹਾਂ ਬਾਬਾ ਜੀ ਹੋਣਗੇ ਇੱਧਰ, ਰਾਗੀ ਸਿੰਘ ਸਾਡੇ ਵਰਗੇ ਬੈਠੇ ਹੋਣਗੇ, ਨਿਮਾਣੇ ਜਿਹੇ ਬੰਦੇ ਤੁਸੀਂ ਅੱਗੇ ਬੈਠੇ ਹੋਵੋਗੇ। ਆ ਕੀਤੇ ਤੇਰੇ ਵਾਵਣ ਹਾਰਿਆ, ਦੇਖੋ ਨਾ ਵਾਵਣ ਹਾਰੇ ਬੈਠੇ ਮੇਰੇ ਵੀਰ ਜੀ, ਵਜਾਈ ਜਾਂਦੇ ਨੇ। ਇਹ ਗੁਰਦਰਬਾਰ ਦਾ ਇੱਕ ਨਕਸ਼ਾ ਹੈ। ਅਗਰ ਉੱਥੇ ਪਹੁੰਚਣਾ ਤਾਂ ਫਿਰ ਸਾਨੂੰ ਉਸ ਰਸਤੇ ਤੋਂ, ਉਸ ਮਾਰਗ ਤੋਂ, ਗਾਏ ਸੁਣੇ ਆਖੇ ਮੀਚੇ ਨਹੀਂ, ਪ੍ਰੀਤਮ ਕਾ ਦੇਸ ਕੈਸੇ, ਬਾਤਾਂ ਨਾਲ ਨਹੀਂ ਜਾਇਆ ਜਾਣਾ। ਉਸ ਮਾਰਗ 'ਤੇ ਚੱਲਣ ਦੇ ਲਈ ਸਾਨੂੰ ਥੋੜ੍ਹੀ ਜਿਹੀ ਮੁਸ਼ਕਤ ਕਰਨੀ ਪਏਗੀ। ਅਤੇ ਜੇ ਸਾਡਾ ਧਿਆਨ ਕਿਤੇ ਹੋਰ ਹੈ ਕਿ ਉੱਥੇ ਉਹ ਕਹਿੰਦੇ ਸੀ ਨਾ ਬਾਬਾ ਜੀ ਕਿ ਭਾਈ ਉਹ ਤਾਂ ਉੱਥੇ ਤੂੰ ਤਾਂ ਨਮਾਜ਼ ਥੋੜ੍ਹਾ ਪੜ੍ਹ ਰਿਹਾ ਸੀ, ਤੂੰ ਤਾਂ ਉੱਥੇ ਘੋੜੇ ਖਰੀਦ ਰਿਹਾ ਸੀ। ਅਤੇ ਫਿਰ ਜੇ ਸਾਡਾ ਵੀ ਹੈ ਕਿ ਨਾ ਬਸ ਹੁਣ ਚੱਲੀਏ, ਹੁਣ ਤਾਂ ਛੇਤੀ ਛੇਤੀ ਪਹੁੰਚ ਜਾਈਏ, ਵੀ ਛੇਤੀ ਛੇਤੀ ਸਾਡਾ ਟਾਈਮ ਹੋ ਗਿਆ, ਆਨੰਦ ਸਾਹਿਬ ਵੇਲੇ ਥੋੜ੍ਹਾ ਜਿਹਾ ਸਬਰ ਕਰਿਆ ਕਰੋ, ਤੁਹਾਨੂੰ ਜੀਵਨ ਦਾ ਬੜਾ ਆਨੰਦ ਮਿਲੇਗਾ। ਮੈਂ ਵਿਸ਼ ਕਰਦਾ ਸਤਿਗੁਰੂ ਅੱਗੇ, ਅਰਦਾਸ ਕਰਦਾ ਕਿ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ, ਸਾਰੇ ਰਹਿੰਦੇ ਕੰਮ ਤੁਹਾਡੇ ਸੌਰ ਜਾਣ। ਪਰ ਆਨੰਦ ਸਾਹਿਬ ਵਿੱਚ ਘੱਟੋ ਘੱਟ ਇਹਨਾਂ ਤਾਂ ਕਹਿ ਦਿਆ ਕਿ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੋ ਸਤਿਗੁਰੂ ਤਾਂ ਹੀ ਮਿਲੂ ਨਾ ਜੇ ਆਨੰਦ ਸਾਹਿਬ ਗਾਵਾਂਗੇ। ਸੋ ਆਓ ਰਾਗ ਰਾਮਕਲੀ ਵਿੱਚ ਆਪਾਂ ਸਾਰੇ ਆਨੰਦ ਸਾਹਿਬ ਗਾਈਏ ਔਰ ਸਤਿਗੁਰੂ ਦੀਆਂ ਖੁਸ਼ੀਆਂ

0: ਕਿਰਪਾ ਮੈਂ ਸੁਖ ਕਨੇ।
1: ਕੋਈ ਨਾ ਜਾਣੈ ਤੁਮਰਾ ਅੰਤ ਉੱਚੇ। ਸੂਤਰ ਧਾਰੀ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮਹੀ ਜਾਨੀ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਸਰਦਾਰ ਅਮਨਦੀਪ ਸਿੰਘ ਜੀ ਦੇ ਜਨਮਦਿਨ ਦੇ ਸੰਬੰਧ ਵਿੱਚ ਨਵੀਂ ਗੱਡੀ ਲੈਣ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸ਼ੁਕਰਾਨੇ ਚੜ੍ਹਦੀ ਕਲਾ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਬਖਤਾਵਰ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ, ਸਤਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ।

ਸਤਿਗੁਰ ਚਰਨ ਸਰਨ ਚਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਂ ਹੀ ਸਕਲ ਸੰਸਾਰ ਹੈ ਹਿਤਾਵਈ। ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੈ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ,

ਅਹਿਨਿਸ ਸਹਿਜ ਦਰਸਨ ਪਰਸਿਆ ਗੁਰੂ ਕੈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਿਸੰਗ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰ ਜੋ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਉਹਨਾਂ ਦੇ ਜੱਥੇ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਯੂਨੀਵਰਸਿਟੀ ਪੱਧਰ 'ਤੇ ਇੱਕ ਵਿੱਦਿਅਕ ਵਿਸ਼ੇ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਬਾਣੀ ਕੀਰਤਨ ਅਤੇ ਗੁਰਮਤਿ ਸੰਗੀਤ ਬਾਰੇ ਲੈਕਚਰ ਅਤੇ ਕੀਰਤਨ ਸਮਾਗਮ ਕੀਤੇ, ਇਹਨਾਂ ਦਾ ਪ੍ਰਮੁੱਖ ਯੋਗਦਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਜ 31 ਮੁੱਖ ਰਾਗਾਂ ਨੂੰ ਉਹਨਾਂ ਦੇ ਮੂਲ ਸਰੂਪ ਵਿੱਚ ਰਿਕਾਰਡ ਕਰਕੇ ਸੰਗਤਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਇਆ। ਉਹਨਾਂ ਪਾਸੋਂ ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਮੈਂ ਸਾਰੀਆਂ ਸੰਗਤਾਂ ਵੱਲੋਂ ਸਮੁੱਚੇ ਜਥੇ ਦਾ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ, ਕੱਲ੍ਹ ਵੀ ਇਸੇ ਤਰ੍ਹਾਂ ਇਸੇ ਟਾਈਮ 'ਤੇ ਸ਼ਾਮ ਦੇ ਦੀਵਾਨ ਦੇ ਵਿੱਚ ਕੀਰਤਨ ਦੇ ਪ੍ਰਵਾਹ ਚੱਲਣਗੇ 7:15 ਵਜੇ ਤੋਂ ਲੈ ਕੇ। ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਦਾ ਜਥਾ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਏਗਾ ਜੀ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਉਣ ਵਾਲੇ ਦਿਹਾੜੇ 9 ਤਰੀਕ ਨੂੰ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਘਰ ਵਿਖੇ ਮਨਾਇਆ ਜਾਵੇਗਾ ਅਤੇ 16 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ ਜੀ। 24 ਜੁਲਾਈ ਨੂੰ ਮੀਰੀ ਪੀਰੀ ਦਿਵਸ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਘਰ ਵਿਖੇ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣਾਂ ਜਾਣਗੇ, ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੈਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੁੰਚਾ ਸਦੜੇ ਨਿਤ ਪਵਨ, ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ। ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਿਉ ਜਿਉ ਚਲਹਿ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਚਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਨੋ ਨਿਧਿਆਵੈ ਧਾਇ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਸੰਗਤਾਂ ਨੂੰ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਟਹਿਲ ਸੇਵਾ ਕੀਤੀ ਗਈ ਸਤਿਗੁਰੂ ਜੀ ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਪੁੱਲ ਚ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਦੇ ਵਿੱਚੋਂ ਕੀ ਵਚਨ ਨਿਕਲ ਰਹੇ ਨੇ ਇਹ ਦੋਈ ਨੈਣਾ ਮਤ ਛੋ। ਮੈਨੂੰ ਆਸ ਹੈ, ਮੈਨੂੰ ਭਰੋਸਾ ਹੈ, ਉਹ ਜ਼ਰੂਰ ਦਰਸ਼ਨਾਂ ਦੀ ਦਾਤ ਬਖਸ਼ੇਗਾ। ਬੇਸ਼ਕ ਸਾਰਾ ਹੀ ਸਰੀਰ ਖਾ ਜਾਓ, ਮੇਰੀਆਂ ਅੱਖਾਂ ਨੂੰ ਕੁਝ ਨਾ ਆਖਣਾ, ਅਜੇ ਮੈਂ ਆਪਣੇ ਮਾਲਕ ਦੇ ਦਰਸ਼ਨ ਕਰਨੇ ਨੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਜੀ। ਰੱਡ ਜਿਸੈ ਤਾਰਿਓ ਧਰਤ ਅਰ ਵਿਓਮ, ਅਰ ਪਵਣ ਤੇ ਨੀਰ ਸਰ, ਅਵਰ ਅਨਲ ਅਨਾਦ ਕੀਓ, ਸਸਰਿਖ ਨਿਸ ਸੁਰ ਦਿਨ ਸੈਲ, ਧਰੂ ਫਲ ਫੁਲ ਦੀਓ, ਸੁਰ ਨਰ ਸਪਤ ਸਮੁੰਦਰ।

ਸੁਖ ਨਾ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤੇ ਨੇਰੇ ਪੁਰਖ ਹਰਿ ਸਿਮਰਤ ਮੁਖ ਦੇਖਤ ਅਗ ਜਾਹ।

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਮੂਰੇ ਅਰਸੋਂ ਕੁਰਸੋਂ ਛੱਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵਹੋ ਸੰਤ ਜਨ ਹੋ ਗੁਣ ਗਾਵੇ ਹੈ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜੈ ਹੈ ਸ਼ਬਦ ਘਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਅੱਜ ਦਾ ਜੋ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਸੂਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 775 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ
1: ਸੁਪਨਾ ਹੋਵੇ ਜੇ ਲਾਇ ਹਾਲ ਤਾਰ
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ

0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ,
1: ਹੋਵਨ ਜੀ ਹੁਕਮ ਲੈ ਵਡਿਆਏ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ,
1: ਹੁਕਮੀ ਬਖਸ਼ੀਸ਼ ਹੁਕਮੀ ਸਦਾ ਪਵਾਈਐ।
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,
1: ਨਾਨਕ ਹੁਕਮੈ ਜੇ ਬੁਝੈ ਤਾ ਹੋਮੈ ਕਹਿ ਨਾ ਕੋਏ।
0: ਗਾਵੈ ਕੋ ਤਾਨ ਹੋਵੈ ਕਿਸੈ ਤਾਨ,
1: ਗਾਵੈ ਕੋ ਦਾ ਜਾਣੈ ਨਿਸਾਨ।
0: ਗਾਵੈ ਕੋ ਗੁਣ ਵਡਿਆਈਆ ਚਾਰ,
1: ਗਾਵੈ ਕੋ ਵਿਦਿਆ ਵਿਖਮੀ ਚਾਰ।
0: ਗਾਵੈ ਕੋ ਸਾਜ ਕਰੇ ਤਨ।

0: ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ,
1: ਬੋਲੇ ਬੋਲੀਐ ਜਿਤ ਸੁੰਦਰੇ ਪਿਆਰ,
0: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
1: ਕਰਨੀ ਆਵੇ ਕਪਰਾ ਨਦਰੀ ਮੁਕਤਵਾਰ,
0: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ,
1: ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ,
0: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ,
1: ਪਾਓ ਤੂੰ ਪਰ ਹਸੂ ਕਰ ਲੈ ਜਾਏ,
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ, ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ,
1: ਸਭਨਾ ਜੀਆ ਕਾਇਕ ਦਾਤਾ ਸੋਮੇ ਵਿਸਰ ਨ ਜਾਏ,
0: ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ,
1: ਨਾਲ ਚਲੇ ਸਭ ਕੋਏ,
0: ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ,
1: ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ,
0: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ,
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ,
0: ਇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ।

0: ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ
1: ਜੋ ਜਗਤ ਤਨ ਬੇਦ ਸੁਣਿਆ ਸਾਧ ਸਿਮਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
1: ਸਤ ਸੰਤੋ ਗਿਆਨ ਸੁਣਿਆ ਅਸਤ ਕਾ ਇਸਨਾਨ
0: ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ
1: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
0: ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ
1: ਪਾਵੇ ਰਾਵ ਸੁਣਿਆ ਹਾਥ ਹੋਵੇ ਅਸਕਾਉ
0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ
1: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ
1: ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮਾਰਗ ਥਾਕ ਨਾ ਪਾਏ ਮੰਨੇ ਪਛੋ ਪ੍ਰਗਟ ਜਾਏ
0: ਮੰਨੇ ਮਾਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰ ਸਾਧਾਰ
1: ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵੇ ਨਾ ਪਿੱਖ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ
0: ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਇੱਕ ਧਿਆਨ
1: ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾ ਹੀ ਸੁਮਾਰ
0: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ
1: ਬੁਝੇ ਹੋਵੇ ਸਜਿਆਰ ਤਬਲੇ ਉੱਪਰ ਕੀਤਾ ਬਾਰ
0: ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ
1: ਰੰਗਾ ਕੇ ਨਾਮ ਸਭਨਾ ਲਿਖਿਆ ਬੁਰੀ ਕਲਾਮ
0: ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ
1: ਦਾਨ ਸਵਾਲੇ ਰੂਪ ਕੇਤੀ ਦਾ ਜਾਣੇ ਕੌਣ ਭੂਤ
0: ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰਿਆਓ
1: ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰਮ ਪਾਕਸਾਰ ਅਸੰਖ ਮੋਲ ਲਿਵ ਲਾਏ ਤਾਰ
1: ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ
1: ਅਸੰਖ ਗੁਰਿਆ ਕੁਰੇ ਫਿਰਾਏ ਅਸੰਖ ਮਲੇਛ ਮਲ ਪਖਾਏ
0: ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ
1: ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ
1: ਲਿਖੇ ਤਿਸ ਨਾਏ ਜੇ ਫਰਮਾਏ ਤੇ ਤੇ ਪਾਏ
0: ਜੇਤਾ ਕੀਤਾ ਤੇਤਾ ਨਾਉ ਵਿਰਨਾ ਵੈ ਨਾਹੀ ਕੋ ਥਾਉ
1: ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਬਲੇ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਖੇ
0: ਬੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ
1: ਬਲੇ ਮਤ ਪਾਪਾ ਕੇ ਸੰਗ ਉਹ ਤੋਪੇ ਨਾਵੇ ਕੇ ਰੰਗ
0: ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ

0: ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇਕ ਧਾਤ
1: ਲਿਖੇ ਹੋਏ ਵਿਨਾਸ਼
0: ਨਾਨਕ ਵੱਡਾ ਆਖੀਐ ਆਪੇ ਜਾਣੇ ਆਪ
1: ਸੁਰਤ ਨਾ ਪਾਇਆ
0: ਨਦੀਆ ਤੇ ਵਾਹ ਪਵੈ ਸਮੁੰਦ ਨਾ ਜਾਣੀਐ ਹੈ
1: ਸੁਰਤ

0: ਸਕੇ ਕੋਇ।
1: ਜੇ ਕੋ ਖਾਇ ਇੱਕ ਆਖਣ ਪਾਏ, ਉਹ ਜਾਣੇ ਜੇਤੀਆ ਮੁਹਿ ਖਾਏ।
0: ਆਪੇ ਜਾਣੇ ਆਪੇ ਦੇ ਆਖੇ ਸੇਬੇ ਕੇਈ ਕੇ।
1: ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ।
1: ਅਮੁੱਲਾ ਵਹਿ ਅਮੁੱਲਾ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ।

0: ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਲ
1: ਬਰਮੇ ਆਖੇਂਦ ਆਖੇ ਗੋਪੀ ਤੇ ਗੋਵਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨ ਮੁੰਜਨ ਸੇ
0: ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੇ
1: ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲੇਗਾ ਤਾਂ ਲਿਖਿਆ ਸਿਰ ਗਾਵਾ ਰਾ ਗਾਵਾ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ
1: ਨਾਦ ਅਨੇਕ ਸੰਖਾ ਕੇਤੇ ਵਾਵਨ ਹਾਰੇ
0: ਕੀਤੇ ਰਾਗ ਪ੍ਰੇਸਿਓ ਕਹੀਨ ਕੀਤੇ ਗਾਵਨ ਹਾਰੇ
1: ਗਾਵੇ ਤੁਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿੱਤ ਗੁਪਤ ਲਿਖ ਲਿਆਣੇ ਲਿਖ ਲਿਖ ਧਰਮ ਵਿਚਾਰੇ
1: ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿਲ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵੇ ਪੰਡਤ ਪੜ੍ਹਨ ਕਿਸੇ ਜੁਗ ਜੁਗ ਵੇਦਾਂ ਨਾਲੇ
0: ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆ।

0: ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਏ
1: ਸਾਹਿਬ ਨਾਨਕ ਰਹਿਣ ਜਾਏ
0: ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘਟ

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਇੱਕ ਹੋਵੇ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਵੇ ਲੱਖ ਹੋਵੇ ਲਖਵੀਸ ਇਹ ਤਰਾਹ ਪਦ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈ ਹੈ।

0: ਮਿਟੀ ਚੁਲੇ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ।
0: ਰਾਤੀ ਰੁਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
1: ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ,
0: ਕਾਏ ਉਥੇ ਪਾਏ, ਨਾਨਕ ਆ ਜਾਪੇ ਜਾਏ,
1: ਧਰਮ ਖੰਡ ਕਹੇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ,
0: ਪਵਨ ਪਾਣੀ ਵੇ ਸੰਤਰ, ਕੇਤੇ ਕਾਨ ਮਹੇਸ਼,
1: ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ,
0: ਕੇਤੇ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ,
1: ਕੇਤੇ ਇੰਦ ਚੰਨ ਸੂਰ, ਕੇਤੇ ਕੇਤੇ ਮੰਡਲ ਦੇਸ,
0: ਕੇਤੇ ਸਿਧੂ ਨਾਥ, ਕੇਤੇ ਕੇਤੇ ਦੇਵੀ ਵੇਸ,
1: ਕੇਤੇ ਦੇਵ ਦਾਨੁਮੁਨ, ਕੇਤੇ ਕੇਤੇ ਰਤਨ ਸਮੁੰਦਰ,
0: ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦਰ,
1: ਕੇਤੀਆ ਸੁਰਤੀ ਸੇਵ, ਕੇਤੇ ਨਾਨਕ ਅੰਤ ਨਾ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਥ ਵਿਨੋਦ ਕੋ ਨੰਦ,
1: ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ,
0: ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ,
1: ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੂਰਾ ਸਿੱਧਾ ਕੀ ਸੁੱਧ,
0: ਸਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ,
1: ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ,
0: ਸੀਤੋ ਸੀਤਾ ਮੈਂ ਮਾਮਾਏ, ਤਾਕੇ ਰੂਪ ਨਾ ਕਤਲੇ ਜਾਏ,
1: ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ,
0: ਭਗਤ ਵਸੇ ਕੇ ਲੋਕ, ਕਰੇ ਅਨੰਦ ਸੱਚਾ ਮਨ ਸੋਏ,
1: ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਜ਼ਰ ਨਿਹਾਲ,
0: ਖੰਡ

0: ਪੰਜਨ ਆਦਰੂ ਮਸੂਤ
1: ਅੰਗਹੀਨ ਪੰਗਨਾਤਮ ਏਕ ਪੁਰਖ ਪਾਰ
0: ਸਰਬਲਾਜ ਸਰਬਕਾਲ ਸਰਬ ਕੋ ਵਿਦਪਾਰ
1: ਸਰਬਗੰਤਾ ਸਰਬਹੰਤਾ ਸਰਬ ਤੇ ਅਨਪੇਖ
0: ਸਰਬ ਸਾਧਨ ਨਾ ਜਾਣੀਐ ਜੇ ਰੂਪ ਰੰਗੋ ਰੇਖ
1: ਪਰਮ ਵੇਦ ਪੁਰਾਣ ਜਾ ਕੇ ਨੇਤ ਪਾਕਤ ਨਿਤ
0: ਕੋਰਸ ਬ੍ਰਹਮ ਪ੍ਰਾਣ ਸਾਧਨ ਆਦਿ ਬਹੁ ਚਿਤ
1: ਮਧੁਬਾਰ ਚੰਤ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰ।

ब्रह्म स्वरूप के अनुपे याद देवे के आप चित्रण बहिने के।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਂਕਾਰ ਸਤਿਗੁਰ ਪ੍ਰਸਾਦ ਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ।

0: ਸਾਥ ਸਮੁੰਦਰ ਲੋਕ ਗਯੋ ਪਰ ਲੋਕ ਗਵਾਯੋ
1: ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਯੋ
0: ਸਾਚ ਕੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ
1: ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ
0: ਕਾਹੂ ਲਿਖਿਓ ਅਰਵਾਚੀ ਦਿਸ਼ਾ ਮੈਂ ਕਾਹੂ ਪਿਛਾ ਕੋ ਸੀ ਸਿਨਵਾ

0: ਆਵੇ ਸੁਨੇ ਮੂਰਛਤ ਲਾਚ ਤੁਰਤਾਵੇ
1: ਦੁਖ ਦਰਦ ਪੌਣਿਕ ਨਾ ਤੇ ਨਰ ਕੇ ਰਹੇ ਹੂ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੇ
0: ਸੰਬਤ 1700 ਸਾਸ ਪੁਨੀ ਜਾ ਅਰ ਸਾਸ ਫੁਨ ਤੀਨ ਕੇ ਹੀ

0: ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇਜਨਾ ਜਿਨੀ
0: ਹਰਿ ਧਿਆਇਆ, ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ।

0: ਬੁਝਾਏ
1: ਕਹੇ ਨਾਨਕ ਸ਼ਬਦ ਤਨੇ ਹੀਰਾ ਜਿਤ ਜੜਾਓ।
0: ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ।
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ।
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

0: ਪਾਨ ਅਪੇਵ ਨਿਰਪਾਨ ਸਭੇ ਪਚਿਹਾਰੇ
1: ਪੇਦ ਨ ਪਾਇ ਸਕਿਓ ਅਨਪੇਦ ਕੋ ਖੇਦਤ ਹੈ ਅਨਛੇਦ ਪੁਕਾਰੇ
0: ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਖ ਨ ਸੰਗ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦ ਇੱਕ ਅੰਕਾਰਾ ਜਲ ਥਲ ਮਈਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਖ ਜੈ ਇਕਸਰ ਜਾਨਾ।

0: ਹਰਿ ਸਤਿਗੁਰੁ ਪ੍ਰਸਾਦਿ ਹਰਿ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ
1: ਕਰਮ ਲਿਖਨ ਤੇ ਪਾਈਐ ਰੁੱਤ ਸੁਹਾਈ
0: ਵਣ ਤ੍ਰਿਣ ਤ੍ਰਿਪਵਨ ਮੌਲਿਆ ਅੰਮ੍ਰਿਤ ਫਲ ਪਾਈ
1: ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਈ
0: ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨ ਧਾਈ
2: ਪੰਜੇ ਪਦੇ

0: ਪ੍ਰਣਾਮ ਉਪਦੇਸ ਹੈ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸਾਂਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰਾ।

0: ਮਹੱਲਾ ਪੰਜਵਾਂ ਔਖੀ ਕੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ
1: ਆਪਣੇ ਕੋ ਸਾਸ ਬ੍ਰਤ ਪਾਲੇ
0: ਪ੍ਰਭ ਸੇ ਉਹ ਲਾਗ ਰਹੇ ਹੋ ਮੇਰਾ ਚੀਤ
1: ਪ੍ਰਭ ਸਦਾ ਸਹਾਈ ਤਨ ਮਾਰਾ ਮੀਤ ਰਹਾਓ
0: ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ।

ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਤੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ

ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਉਪਰੰਤ ਬੇਅੰਤ ਬਾਣੀਆਂ ਦੇ ਜਾਪ ਹੋਏ ਸਤਿਗੁਰੂ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਪਰਿਵਾਰ ਵੱਲੋਂ ਇਲਾਹੀ ਕੌਰ ਦੇ ਜਨਮਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਬੱਚੀ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਲਮੇਰੀ ਆਰਜਾ ਦੀ ਦਾਤ ਮਾਤਾ ਪਿਤਾ ਦੀ ਆਗਿਆ ਕਾਰਤਾ ਬਖਸ਼ਣੀ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੋ ਸੰਤ ਜਨਹੋ ਗੁਣ ਗਾਵਹਿ ਗੋਵਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜੇ ਹੈ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਕੇ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਅਤੇ ਬਾਣੀ ਦੇ ਨਾਲ ਜੁੜੇ ਰਹਿ ਸਕੀਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਆਓ। ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦੇ ਜਥੇ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ। ਨਾਲ ਬੇਨਤੀ ਹੈ ਕਿ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ ਤਕਰੀਬਨ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਨਿਰੰਤਰ ਕੀਤੇ ਜਾਂਦੇ ਹਨ। ਆਪ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਿਆਂ ਨਾ ਜਾਣੇ ਫਿਰ ਪਛਤਾਣੇ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਖਰੇ ਸੋ ਪਾਏ, ਆਸ ਦੀ ਸਹਿਤੀ ਨੇ ਕੇਵਲ। ਹਉਮੈ ਸ਼ਬਦ ਜਿ ਲੈ ਪੜ

0: ਵੇਖਣਾ ਫਾਇਦਾ ਵੇਖਣਾ ਪਾਇਦਾ।
1: ਬੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇਵੜਾਈ ਆਪੇ ਕਰਮ ਕਰਾਇੰਦਾ, ਵੱਡੋ ਵੱਡਾ ਵੜ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ, ਨਦਰ ਪੱਠੀ ਜੇ ਕਰੇ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਦਿਆ ਵੈ ਤਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਜਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਥ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਸੰਗਤਾਂ ਨੂੰ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਉਪਰੰਤ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਹਜ਼ੂਰੀ ਅੰਦਰ ਵਿਚਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਕੀਰਤਨ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਨੂੰ ਮੁੱਖ ਰੱਖਦਿਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਦਮ ਕਦਮ ਲੇਖੇ ਲਾਉਣੇ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਕਤਾ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਲੰਬੀ ਆਰਜਾ ਮਾਤਾ ਪਿਤਾ ਦੇ ਆਗਿਆਕਾਰ ਪਿਆਰੀ ਪਿਆਰੀ ਗੁਰਸਿੱਖੀ ਵਾਲੀ ਦਾਤ ਬਖਸ਼ਣੀ ਗੁਰਮਤਿ ਦੇ ਧਾਰਨੀ ਬਣਾਉਣਾ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਪਰਿਵਾਰਾਂ ਨੂੰ ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ ਗੁਰੂ ਘਰ ਦੀ ਸੇਵਾ ਬਖਸ਼ਦੇ ਰਹਿਣਾ ਸਤਿਗੁਰੂ ਜੀ ਸਰਬੱਤ ਸੰਗਤਾਂ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਜ਼ਰੇ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲ ਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋਨਿਹਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੈ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਕਰ ਵਾਜੈ ਸ਼ਬਦ ਕਨੇਰੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੀ ਸਾਧ ਸੰਗਤ ਜੀ ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਤਿਗੁਰ ਕਿਰਪਾ ਕਾਰਨ ਸਮੂਹ ਸੰਗਤ ਨੂੰ ਦਰੋ ਕਰੋ ਨਾਮ ਅਤੇ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਪ੍ਰੀਤ ਬਖਸ਼ਿਸ਼ ਕਰਨ ਸੋ ਫੁੱਲ ਚੁੱਕਣ ਦਿਖਿਆ ਬਖਸ਼ਿਸ਼ ਕਰਨੀ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।